ਜਿਹਾ ਮਨੋਰਥ ਕਰ ਅਰਾਧੈ ਸੋ ਸੰਤਨ ਤੇ ਪਾਵੇ ਜਨ ਕੀ ਮਹਿਮਾ ਕੀਤਕ ਬਰਨੋ ਜੋ ਪ੍ਰਭ ਆਪਣੇ ਪਾਣੇ ਕਹੋ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਣੇ ਸੂਹੀ ਮਹੱਲਾ ਪੰਜਵਾਂ।

ਦੇ ਭਗਤੀ ਲਾਇਣ ਹਰ ਸਿਉ ਲੈਣ ਮਿਲਾਏ ਸੱਚਾ ਅਮਰ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਪੱਖਾ ਫੇਰੀ ਪਾਣੀ ਢੋਵਾ ਹਰ ਜਨ ਕੇ ਪੀਸਣ ਪੀਸ ਕਮਾਵਾ ਨਾਨਕੀ ਪ੍ਰਭ ਪਾਸ ਬੇਨਾਂਤੀ ਤੇਰੇ ਜਨ ਦੇਖਣ ਪਾਵਾ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ

ਹੈ ਤੁਧ ਪਾਵੈ ਤਾਂ ਨਾਮ ਜਪਾਵੈ ਸੁਖ ਤੇਰਾ ਦਿੱਤਾ ਲਹੀਐ ਰਹਾਉ ਮੁਕਤ ਭਉਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੇ ਤਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੇ ਸਿਮਰ ਸਿਮਰ ਸਿਮਰ ਨਾਮ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਧੋਏ ਧੋਏ ਪੀਵਾਂ ਮੇਰੇ ਸਤਿਗੁਰ ਦੀਨ ਦਯਾਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜਿਤ ਤੁਮਰੇ ਦੁਆਰੇ ਆਇਆ ਨਾਨਕ ਕੋ ਪ੍ਰਭ ਭੈ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਹੀ ਮਹੱਲਾ ਪੰਜਵਾਂ ਤੁਧ ਚਿਤ ਆਏ ਮਹਾ ਆਨੰਦਾ ਜਿਸ ਵਿਸਰਹਿ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਧ ਸਦਾ ਤੇ ਆਏ।

ਭੇਟੈ ਕੋਈ ਸਤਿਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੈ ਤੇਰੀ ਸਰਣ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧ ਹੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਸਗਲ ਤਿਆਗ ਗੁਰ ਸਰਣੀ ਆਇਆ ਰਾਖੋ ਰਾਖਨਹਾਰੇ ਜਿਤ ਤੂੰ ਲਾਵੈ ਤਿਤ ਹਮ ਲਾਗੈ ਕਿਆ ਇਹ ਜੰਤ ਵਿਚਾਰੇ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਹਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾਂ ਨਿਤ ਸਵਾਮੀ ਰਹਾਓ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰ ਪ੍ਰਸਾਦ ਪਉ ਤਰੀਐ ਆਪ ਤਿਆਗ ਹੋਈਏ ਸਭ ਰੇਣਾ ਜੀਵਤਿਆਂ ਇਉਂ ਮਰੀਐ ਸਫਲ ਜਨਮ ਤਿਸ ਕਾ ਜਗ ਭੀਤਰ ਸਾਧ ਸੰਗ ਨਾਉ ਜਾਪੈ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾ।

Guru.

ਹਰ ਜਨ ਰਾਮ ਨਾਮ ਗੁਣ ਗਾਵੇ, ਹਰ ਜਨ ਰਾਮ ਨਾਮ ਗੁਣ ਗਾਵੇ। ਹੁਕਮਨਾਮਾ ਸਾਹਿਬ ਅੱਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕਹਿੰਦੇ ਨਿੰਦਿਆ ਸੁਣ ਕੇ ਤੁਸੀਂ ਸਿਮਰ ਨਹੀਂ ਛੱਡ ਦੇਣਾ, ਤੁਸੀਂ ਗੁਣ ਗਾਈ ਜਾਣੇ, ਮਨ ਨਿਰਮਲ ਹੋ ਜਾਏਗਾ ਗੁਣ ਗਾ ਗਾ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹਉਮੈ। ਜਿਹੜੀ ਇਹ ਲੜਾਉਂਦੀ ਹੈ ਨਾ, ਇਹਨੇ ਮੈਨੂੰ ਕਿਹਾ ਕਿਉਂ, ਮੈਂ ਇਹਨੂੰ ਇੱਦਾਂ ਕਹਾਂਗਾ, ਝਗੜਾ ਹੋ ਜਾਂਦਾ। ਸਤਿਗੁਰਾਂ ਨੇ ਗੁਰਮਤਿ ਜੀਵਨ ਜਾਚ ਸਿਖਾਈ ਹੈ, ਪਰਿਵਾਰ ਚ ਰਹਿੰਦਿਆਂ ਹੋਇਆਂ, ਸਮਾਜ ਦੇ ਵਿੱਚ ਵਿਚਰਦਿਆਂ ਹੋਇਆਂ ਕਿੱਦਾਂ ਤੁਸੀਂ ਪ੍ਰੇਮ ਦੇ ਨਾਲ ਰਹਿਣਾ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ। ਉਹ ਜਿੰਨਾ ਚਿਰ ਸਿੱਖਦੇ ਨਹੀਂ ਨਾ ਆਪਾਂ, ਉਨਾ ਚਿਰ ਫਿਰ ਉਹ ਦੋ ਤਰ੍ਹਾਂ ਦੇ ਜਾਣ ਆ। ਜਨ ਤੇ ਸਾਰਿਆਂ ਨੂੰ ਕਿਹਾ ਵਾ, ਜਿੰਨੇ ਵੀ ਮਨੁੱਖ ਆ ਉਹਨਾਂ ਨੂੰ ਜਨ ਕਿਹਾ। ਪਰ ਹਰ ਜਨ ਉਹ ਹੁੰਦੇ ਜਿਹੜੇ ਗੁਰੂ ਦੀ ਸ਼ਰਨ ਚ ਆਉਂਦੇ ਤੇ ਆ ਕੇ ਫਿਰ ਗੁਰਬਾਣੀ ਗੁਰੂ ਸੁਣਦੇ, ਪੜ੍ਹਦੇ ਤੇ ਵਿਚਾਰ ਕੇ ਤੇ ਉਹਨੂੰ ਕਮਾਉਂਦੇ ਨੇ। ਜਿਹੜੇ ਸੰਗਤ ਚ ਆ ਜਾਂਦੇ ਉਹਨਾਂ ਨੂੰ ਕਹਿੰਦੇ ਹਰ ਜਨ, ਤੁਸੀਂ ਸਾਰੇ ਹਰੀ ਦੇ ਜਨ ਹੋ, ਕਿਉਂਕਿ ਹਰੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹੋ, ਉਹਦੇ ਗੁਣ ਗਾ ਗਾ ਕੇ ਮਨ ਨੂੰ ਨਿਰਮਲ ਕਰ ਰਹੇ ਹੋ। ਹਰ ਜਨ ਰਾਮ ਨਾਮ ਗੁਣ ਗਾਵੇ। ਹੁਣ ਜਿੰਨੇ ਤੁਹਾਡੀ ਨਿੰਦਿਆ ਕੀਤੀ ਉਹ ਸੰਗਤ ਨਹੀਂ ਕਰਦੇ, ਤੇ ਫਿਰ ਸਾਨੂੰ ਗੁੱਸਾ ਨਹੀਂ ਨਾ ਕਰਨਾ ਚਾਹੀਦਾ, ਕਿਉਂਕਿ ਅਸੀਂ ਤੇ ਗੁਰਮਤਿ ਜੀਵਨ ਜਾਂ ਸਿੱਖਦੇ ਹਾਂ ਸਤਿਗੁਰਾਂ ਤੋਂ ਆ ਕੇ। ਫਿਰ ਤੁਸੀਂ ਉਹਨੂੰ ਕੁਛ ਨਹੀਂ ਕਹਿਣਾ, ਕਿਉਂਕਿ ਵਾਹਿਗੁਰੂ ਆਪ ਤੁਹਾਨੂੰ ਚੈੱਕ ਕਰਦਾ ਵਾ ਉਹਦੇ ਰਾਹੀਂ। ਫਰੀਦਾ ਜੋਤੈ ਮਾਰਨ ਮੁੱਕੀਆਂ, ਤਿੰਨਾਂ ਦਾ ਮਾਰ ਹੁਕਮ ਆਪਣੇ ਘਰ ਜਾਈਏ ਪਹਿਰ ਤਿੰਨਾਂ ਦੇ ਚੁੰਮ। ਐਂ ਵੇਖੋ ਕਿੰਨੀ ਪਿਆਰੀ ਗੁਰਮਤਿ ਜੀਵਨ ਜਾਚ। ਇਹ ਸਾਨੂੰ ਕਿਉਂ ਗੁੱਸਾ ਚੜਦਾ ਵਾ, ਕ੍ਰੋਧ ਪ੍ਰਧਾਨ ਰਹਿੰਦਾ ਹਰ ਵੇਲੇ। ਜੇ ਕੰਮ ਪੂਰਾ ਨਹੀਂ ਹੋਇਆ ਕ੍ਰੋਧ, ਜੇ ਮੋਹ ਲੋਭ ਨਹੀਂ ਹੋਇਆ ਪੂਰਾ ਤੇ ਫੇਰ ਕ੍ਰੋਧ, ਜੇ ਕਿਸੇ ਨੇ ਸਾਡੀ ਹਉਮੈ ਤੇ ਸੱਟ ਮਾਰੀ ਤੇ ਕ੍ਰੋਧ। ਕ੍ਰੋਧ ਪ੍ਰਧਾਨ ਮਹਾ ਵੱਡ ਦੁੰਦਰ, ਇਹ ਬੜਾ ਭਿਆਨਕ ਹੈ। ਜਦੋਂ ਕਿਸੇ ਨੂੰ ਕ੍ਰੋਧ ਆਉਂਦਾ ਉਹਦੀ ਸ਼ਕਲ ਵਿਗੜ ਜਾਂਦੀ, ਤੁਸੀਂ ਵੇਖਿਆ ਹੋਣਾ ਹੈ ਨਾ। ਇਸ ਲਈ ਸਤਿਗੁਰੂ ਕਹਿੰਦੇ ਉਹਨੇ ਆਪ ਹੀ ਹਰ ਆਪੇ ਪੰਚ ਤੱਤ ਵਿਸਥਾਰਾ, ਉਹਨੇ ਖੇਲ ਆਪ ਬਣਾਇਆ ਏ ਵਿੱਚ ਧਾਤੂ ਪੰਚ ਆਪ ਆਵੇ। ਧਾਤੂ ਪੰਚ ਨੇ ਕਾਮ ਕਰੋ ਲੋਭ ਮੋਹੰਕਾਰ, ਤੇ ਆ ਸਰੀਰ ਜਿਹੜਾ ਪੰਜਾਂ ਤੱਤਾਂ ਦਾ ਬਣਿਆ ਇਹਦੇ ਵਿੱਚ ਹੀ ਪਾਏ ਹੋਏ ਨੇ, ਇਸ ਦੇਹ ਹੀ ਅੰਦਰ ਪੰਜ ਚੋਰ ਵਸੇ, ਕਿਉਂਕਿ ਖੇਲ ਹੀ ਉਹਨੇ ਬਣਾਇਆ। ਜੋ ਕੁਛ ਕਰੇ ਸੋ ਆਪੇ ਸਵਾਮੀ, ਹਰ ਆਪੇ ਬੋਲ ਬੁਲਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ। ਤੁਹਾਨੂੰ ਮਤ ਦੇ ਤੀ, ਉਹਨਾਂ ਨੂੰ ਝਗੜਿਆਂ ਚ ਪਾ ਦਿੱਤਾ ਜਿਹੜੇ ਸੰਗਤ ਨਹੀਂ ਕਰਦੇ, ਫਰਕ ਹੈ ਨਾ ਫਿਰ। ਇਸ ਕਰਕੇ ਕਈ ਪਰਿਵਾਰ ਦੇ ਜੀਵ ਵੀ ਸੰਗਤ ਚ ਨਹੀਂ ਆਉਂਦੇ ਤੇ ਆਪਾਂ ਘਰ ਚ ਇਕੱਠੇ ਰਹਿੰਦੇ ਹਾਂ, ਉਹਨਾਂ ਦਾ ਗੁੱਸਾ ਨਾ ਕਰਿਆ ਕਰੋ ਹੈ ਨਾ। ਤੁਸੀਂ ਸੰਗਤ ਕਰਦੇ ਹੋ ਫਿਰ ਉਹਨਾਂ ਨੇ ਕਹਿਣਾ ਵੀ ਸੰਗਤ ਕਰਨ ਦਾ ਤੁਹਾਨੂੰ ਕੀ ਫਾਇਦਾ ਹੋਇਆ ਜੇ ਤੁਸੀਂ ਵੀ ਉਸੇ ਮਾਰਗ ਦੇ ਚੱਲ ਪਏ। ਗੁਣ ਗਾਉਣ ਦੇ ਨਾਲ ਹਮਾਨੇ ਨਿਰਮਲ ਹੋਣਾ ਵਾ, ਇਹ ਪੰਜਾਂ ਚੋਰਾਂ ਦੀ ਮੈਲ ਲੱਗੀ ਹੋਈ ਹੈ। ਮਨ ਨੂੰ ਮੈਲੇ ਕਰਨ ਵਾਲੇ ਪੰਚ ਦੂਤ ਚਿਤਵੇਂ ਵਿਕਾਰਾ, ਮਾਇਆ ਮੋਹ ਕਾ ਇਹ ਪਸਰ, ਇਹੋ ਝਗੜਾਉਂਦੇ ਸਾਨੂੰ। ਕਲ ਯੁਗ ਮੈਂ ਧੜੇ ਪੰਚ ਚੋਰ ਝਗੜਾਏ, ਕਾਮ ਕਰੋ ਲੋਭ ਅਭਿਮਾਨ ਵਧਾਏ। ਹੁਣ ਇਹਨਾਂ ਨੂੰ ਜੇ ਅਸੀਂ ਇੱਦਾਂ ਤੁਹਾਨੂੰ ਮੈਂ ਕਹਿ ਦਵਾਂ ਵੀ ਨਾ ਕਰਿਆ ਕਰੋ ਗੁੱਸਾ, ਤੇ ਇਹ ਨਹੀਂ ਇੱਦਾਂ ਛੁੱਟਦਾ, ਫਿਰ ਸਾਨੂੰ ਅੱਗੋਂ ਗੁਰਮਤਿ ਜੀਵਨ ਜਾ ਸਿੱਖਣੀ ਪੈਂਦੀ ਕਿ ਮਨ ਨੂੰ ਧੋਣਾ ਪੈਂਦਾ ਵਾ। ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਰਹੋ ਚਿੱਤ ਲਾਏ, ਉਹਦੇ ਨਾਲ ਚਿੱਤ ਲਾਉਣਾ ਜਿਹੜਾ ਪ੍ਰੇਮ ਹੀ ਕਰਦਾ ਵਾ, ਉਹ ਆ ਵਾਹਿਗੁਰੂ। ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ, ਤੇ ਉਹਦੇ ਨਾਲ ਚਿੱਤ ਲੱਗਦਾ ਉਹਦੇ ਨਾਮ ਦੇ ਥਰੂ, ਹੋਰ ਕੋਈ ਤਰੀਕਾ ਨੀਗਾ। ਚਿੱਤ ਕਿਵੇਂ ਲੱਗਦਾ, ਤਾਂ ਇਹ ਨਾਮ ਨੂੰ ਵੱਡਾ ਕਿਹਾ ਨਾ, ਉਹਦੇ ਤੋਂ ਵਾਹਿਗੁਰੂ ਤੋਂ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਕਹਿੰਦੇ ਜੇ ਤੁਸੀਂ ਨਾਮ ਦੇ ਨਾਲ ਜੁੜ ਗਏ ਨਾ, ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕਹੋ, ਇਹ ਨਾਮ ਤਾਂ ਉੱਚ ਵਡਿਆਈ ਬਖਸ਼ੀ ਹੈ। ਸਾਰੇ ਨਾਮ ਦੀ ਵਡਿਆਈ ਗੁਰਬਾਣੀ ਚ ਕਿ ਨਾਮ ਮਿਲਾ ਦਿੰਦਾ ਨਾਮੀ ਦੇ ਨਾਲ।
ਪਹਿਲਾ ਇਹ ਕਿਰਤਮ ਨਾਮ ਜਪ ਜਪ ਕੇ ਆਪਾਂ ਮਨ ਨੂੰ ਨਿਰਮਲ ਕਰਨਾ, ਜਦੋਂ ਨਿਰਮਲ ਹੋ ਗਿਆ ਸਤਨਾਮ ਅੰਦਰੋਂ ਪ੍ਰਗਟ ਹੋ ਜਾਣਾ, ਜਿਹਨੂੰ ਕਿਹਾ ਵਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਉਹ ਸੁੱਖਾਂ ਦੀ ਮਣੀ ਨਾਮ ਹੈ ਜੋ ਉਹ ਸਾਡੇ ਸਾਰਿਆਂ ਦੇ ਅੰਦਰ, ਤੁਹਾਨੂੰ ਭਗਤ ਕਿਹਾ ਜਿਹੜੇ ਸੁਖਣੀ ਸਾਹਿਬ ਪੜ੍ਹਦੇ, ਕਿਤੇ ਭਗਤ ਜਨਾ ਕੇ ਤਨ ਮੈਂ ਮਨੁਆ ਮਨ ਮੈਂ ਸੱਚ, ਪਰ ਮਨ ਤਾਂ ਹੁਣ ਮੈਲਾ ਹੋ ਗਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾ ਗਈ, ਕਾਲਾ ਹੋਇਆ ਸੀ ਉਹ ਧੋਪੇ ਨਾਵੇਂ ਕੇ ਰੰਗ। ਆਹੋ ਆਪਾਂ ਪਹਿਲਾਂ ਹਰ ਗੁਣ ਰਾਮ ਨਾਮ ਗੁਣ ਗਾਵੇ, ਗੁਣ ਗਾਵਤ ਤੇਰੀ ਉੱਤਰ ਸਮੈਲ, ਬਿਨ ਸਜਾਏ ਹਉਮੈ ਫਿਕ ਫੈਲ, ਹੋਏ ਅਚਿੰਤ ਬਸੇ ਸੁਖ ਨਾਲ। ਪਰ ਆਹ ਸਵਾਸ ਗਿਰਾਸ ਜਪਣਾ ਜਿੱਦਾਂ ਤੁਸੀਂ ਜਪ ਰਹੇ, ਸਵਾਸ ਗਿਰਾਸ ਹਰ ਨਾਮ ਸੰਭਾਲ, ਸੰਭਾਲਣਾ ਦਾ ਮਨ ਨੂੰ ਜੋੜਨਾ, ਦੋਵੇਂ ਪਾਸਿਓਂ ਸੁਣਨਾ ਬੋਲ ਕੇ ਵਾਹ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ। ਸ਼ਾਬਾਸ਼, ਸਾਰੇ ਉੱਚੀ ਬੋਲੋ, ਬੋਲ ਕੇ ਸੁਣੋ, ਸੁਣਨਾ ਜ਼ਰੂਰੀ ਆ। ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਤੁਸੀਂ ਸਾਰੇ ਉਹ ਬੈਠੇ ਹੋ। ਨਾਨਕ ਉਨ ਸੰਗ ਸਾਡਾ ਵਿਧਾਰ ਹੋ ਜਾਣਾ ਤੁਹਾਡੇ ਨਾਲ। ਤਾਂ ਹੀ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ। ਗੁਰਪ੍ਰਸਾਦ ਜਦੋਂ ਜਪਦੇ ਹੋ ਨਾ, ਗੁਰਪ੍ਰਸਾਦ ਬਹੁਤ ਜ਼ਰੂਰੀ ਹੈ ਗੁਰੂ ਪਿਆਰੇ। ਉਹ ਜਿਨ੍ਹਾਂ ਨੇ ਅਜੇ ਤੱਕ ਨਹੀਂ ਨਾ ਲਿਆ, ਉਹ ਜ਼ਰੂਰ ਲੈ ਲਓ। ਇਹ ਪੰਜ ਪਿਆਰੇ ਦਿੰਦੇ ਆ, ਪੰਜ ਪਿਆਰੇ ਸਾਡਾ ਗੁਰੂ ਰੂਪ ਨੇ। ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਤਿਗੁਰੂ ਨੇ। ਕਬੀਰ ਸਾਹਿਬ ਨੂੰ ਪਤਾ ਸੀ ਨਾ ਰਾਮ ਰਾਮ ਜਪਦੇ ਸੀ ਉਦੋਂ, ਉਹਨਾਂ ਨੇ ਕਿਉਂ ਲਿਆ ਇਹ ਗੁਰੂ ਤੋਂ। ਉਹ ਬਹੁਤ ਜ਼ਿਆਦਾ ਕਈ ਗੁਣਾ ਫਾਇਦਾ ਹੋ ਜਾਂਦਾ, ਤੁਸੀਂ ਵੇਖੋਗੇ ਹੈਰਾਨ ਰਹਿ ਜਾਓਗੇ। ਜਦੋਂ ਗੁਰੂ ਤੋਂ ਲੈ ਕੇ ਗੁਰਮੰਤਰ ਗੁਰਪ੍ਰਸਾਦ ਲੈ ਕੇ ਜਪ ਕਰੋਗੇ। ਆਪਾਂ ਅੱਜ ਇੱਕ ਸਾਂਝੇ ਕਰਕੇ ਆਏ ਹਾਂ ਨਾ ਬਚਨ, ਵੀ ਜਦੋਂ ਗੁਰੂ ਰਾਮਦਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਅਕਾਲ ਪੁਰਖ ਨੇ ਭੇਜਿਆ, ਤੇ ਭੇਜਦਾ ਤਾਂ ਆਪਾਂ ਨੂੰ ਸਾਰਿਆਂ ਨੂੰ ਓਦਾਂ ਹੀ ਹੈ ਜਿੱਦਾਂ ਸਾਰਿਆਂ ਨੂੰ। ਉਹ ਪਹਿਲਾਂ ਅਕਾਲ ਪੁਰਖ ਜੀ ਆਪਣੇ ਸੁਖ ਮਹਿਲ ਦੇ ਵਿੱਚ ਸੱਚਖੰਡ ਦੇ ਵਿੱਚ ਸਾਡੇ ਮਨ ਦਾ ਜਨਮ ਕਰਦੇ ਨੇ ਸਰਮਖੰਡ ਚ। ਸਰਮਖੰਡ ਕੀ ਬਾਣੀ ਰੂਪ ਪੰਜ ਪ੍ਰਕਾਸ਼ਮਈ ਤੱਤਾਂ ਨੂੰ ਮਿਲਾਉਂਦੇ ਨੇ, ਇੱਕ ਸੂਖਮ ਆਕਾਰ ਬਣਦਾ। ਜਿਵੇਂ ਆ ਸਾਡਾ ਸਰੀਰ ਹੈ ਨਾ, ਇਹ ਦ੍ਰਿਸ਼ਟਮਾਨ ਆਕਾਰ ਆ, ਇਹ ਵੀ ਪੰਜਾਂ ਤੱਤਾਂ ਤੋਂ ਬਣਿਆ। ਪਰ ਇਹ ਪੰਜ ਤੱਤ ਇਹ ਆ ਜਿਹੜੇ ਤੁਹਾਨੂੰ ਪਤਾ, ਪੌਣ ਪਾਣੀ ਅਗਨ ਮਿੱਟੀ ਤੇ ਆਕਾਸ਼। ਜਿਹੜੇ ਮਨ ਦੇ ਪੰਜ ਤੱਤ ਨੇ ਉਹ ਪ੍ਰਕਾਸ਼ ਰੂਪ ਨੇ, ਵਾਹਿਗੁਰੂ ਆਪਣੇ ਵਿੱਚੋਂ ਪ੍ਰਗਟ ਕਰਕੇ ਲਾਉਂਦਾ ਸਾਡੇ ਸਰੀਰ ਨੂੰ। ਮਨ ਵੇਖੋ ਕਿੰਨਾ ਸੋਹਣਾ ਬਣਾਉਂਦਾ, ਇਹ ਮਨ ਸੁੰਦਰ ਹੈ ਆਪਣਾ। ਤੇ ਉਹਨੂੰ ਫਿਰ ਖੇਲ ਸਮਝਾਇਆ ਜਾਂਦਾ ਪਹਿਲਾਂ, ਤੇ ਉਹਨੂੰ ਪਾਲਦਾ ਕਹਿੰਦਾ ਵਾ ਹਰ ਰਸ ਅੰਮ੍ਰਿਤ ਰਸ ਨਾਮ ਰਸ ਨਾਲ, ਮਨ ਦੀ ਪਰਵਰਿਸ਼ ਕਹਿੰਦਾ ਕਰਦਾ ਵਾਹਿਗੁਰੂ। ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ। ਉਹ ਫਿਰ ਜਦੋਂ ਜਿਵੇਂ ਆਪਾਂ ਅੱਜ ਸਮਝੇ ਸੀ ਸਾਰੇ, ਦੁਨੀਆਂ ਦੇ ਵਿੱਚ ਸਾਰੇ ਦੇਸ਼ਾਂ ਨੇ ਆਪਣੇ ਪਹਿਲਵਾਨ ਰੱਖੇ ਨੇ, ਰੈਸਲਰ ਕਹਿੰਦੇ ਤੁਸੀਂ, ਉਹ ਰੈਸਲਿੰਗ ਹੁੰਦੀ ਫਿਰ। ਤੇ ਉਹ ਭਲਵਾਨਾਂ ਨੂੰ ਬੜੀਆਂ ਖੁਰਾਕਾਂ ਦੇ ਕੇ ਮਾਂ ਬਾਪ ਨੇ ਵੀ ਪਾਲਿਆ ਹੁੰਦਾ, ਤੇ ਫਿਰ ਸਪੈਸ਼ਲ ਡਾਇਟ ਲੱਗਦੀ ਉਹਨਾਂ ਦੀ, ਉਹ ਫਿਰ ਜਿੱਤ ਕੇ ਆਉਂਦੇ ਮਾਲੀ। ਇਸੇ ਤਰ੍ਹਾਂ ਜਦੋਂ ਪੰਜਵੇਂ ਪਾਤਸ਼ਾਹ ਨੂੰ ਭੇਜਣ ਲੱਗੇ, ਅਕਾਲ ਪੁਰਖ ਨੇ ਸਮਝਾਇਆ ਖੇਲ, ਤੇ ਉਹ ਕਹਿੰਦੇ ਵੀ ਜਿੱਤ ਕੇ ਆਓਗੇ। ਉਹ ਮਨ ਰੂਪੀ ਜਿਹੜਾ ਸੂਖਮ ਆਕਾਰ, ਉਹਨਾਂ ਗੱਲਾਂ ਹੁੰਦੀਆਂ ਅਕਾਲ ਪੁਰਖ ਦੀਆਂ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਉਹ ਕਹਿੰਦਾ ਜੀ ਹਾਂ ਜਿੱਤ ਕੇ ਆਊਂਗਾ, ਪਰ ਇੱਕ ਸ਼ਰਤ ਆ, ਮੈਨੂੰ ਥਾਪੀ ਦਵਾ ਦਿਓ। ਜਿਹੜੀ ਆਪਾਂ ਗੁਰਪ੍ਰਸਾਦ ਦੀ ਗੱਲ ਕਰ ਰਹੇ ਸੀ ਨਾ, ਇਹ ਥਾਪੀ ਮਿਲਦੀ ਗੁਰੂ ਤੋਂ, ਗੁਰਪ੍ਰਸਾਦ ਵਾਹਿਗੁਰੂ ਗੁਰਮੰਤਰ। ਜਦੋਂ ਅੰਮ੍ਰਿਤ ਛਕਦੇ ਨੇ ਨਾ ਗੁਰਮੁਖ ਪਿਆਰੇ, ਤੇ ਪੰਜ ਪਿਆਰੇ ਗੁਰੂ ਰੂਪ ਨੇ, ਉਹ ਪੰਜ ਚੂਲੇ ਸਾਡੇ ਮੁੱਖ ਚ ਪਾਉਂਦੇ ਆ, ਤੇ ਨਾਲ ਬੋਲਦੇ ਆ ਮੁੱਖ ਚੋਂ ਆਪਣੇ ਚੋਂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਉਹਨੇ ਤੁਹਾਡੀ ਫਤਿਹ ਕਰਾਉਣੀ ਹੁੰਦੀ ਹੈ ਪੰਜਾਂ ਤੋਂ, ਉਹਨਾਂ ਨੇ ਕੀ ਕਰਾਉਣਾ ਹੁੰਦਾ, ਤੁਹਾਡੀ ਫਤਿਹ। ਫਤਿਹ ਭਾਈ ਮਨਜੀਤ ਹੈ ਨਾ, ਉਹ ਤਾਂ ਬੋਲਦੇ ਆ ਪੰਜ ਵਾਰੀ ਮੁੱਖ ਚ, ਪੰਜ ਵਾਰੀ ਨੇਤਰਾਂ ਚ, ਕੇਸਾਂ ਚ, ਕਿੰਨੀ ਵਾਰੀ ਉਹ ਬੋਲਦੇ, ਨਾਲ ਤੁਸੀਂ ਬੋਲਦੇ ਹੋ। ਉਹ ਕੰਨਾਂ ਰਾਹੀਂ ਸਾਨੂੰ ਫਿਰ ਥਾਪੀ ਮਿਲਦੀ ਹੈ, ਗੁਰਮੰਤਰ ਗੁਰਪ੍ਰਸਾਦ। ਫਿਰ ਸਤਿਗੁਰੂ ਨਾਲ ਜੋੜ ਦਿੰਦੇ, ਕਹਿੰਦੇ ਹੁਣ ਤੁਸੀਂ ਬਾਣੀ ਨਾਲ ਜੁੜੋ ਤੇ ਜਪ ਕਰਿਆ ਕਰਿਓ, ਤੇ ਸਤਿਗੁਰੂ ਨੂੰ ਪੁੱਛ ਕੇ ਕਰਿਓ ਜਪ ਕਿੱਦਾਂ ਕਰਨਾ। ਗੁਰਪ੍ਰਸਾਦ ਲੈ ਕੇ ਹੁਕਮ ਕੀ ਕਰਦੇ ਆ, ਜਪ, ਤੇ ਜਪ ਕਿਹਨੂੰ, ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕੋ ਸੀ ਪੀ ਸੱਚ। ਉਹ ਸੱਚ ਨੂੰ ਗੁਰੂ ਨਾਨਕ ਸਾਹਿਬ ਨੇ ਘਰ ਨੇ ਕਿਹਾ ਵਾਹਿਗੁਰੂ। ਇਹ ਗੁਰ ਥਾਪੀ ਲਈ ਸੀ ਫਿਰ ਆ ਕੇ ਗੁਰੂ ਰਾਮਦਾਸ ਜੀ ਤੋਂ, ਜਿਨ੍ਹਾਂ ਦਾ ਅੱਜ ਹੁਕਮਨਾਮਾ ਸਾਹਿਬ ਤੁਸੀਂ ਪੜ੍ਹਿਆ, ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਥਾਪੀ ਲੈ ਕੇ ਜਦੋਂ ਆਏ, ਤੇ ਫਿਰ ਉਹਨਾਂ ਲਿਖਿਆ ਵੀ ਅਸੀਂ ਜਿੱਤ ਕੇ ਗਏ। ਇਹ ਪੰਜ ਮਹਾਂਬਲੀ ਆ, ਇਹਨਾਂ ਨੇ ਹਜੇ ਤੱਕ ਜਿੱਤਣ ਨਹੀਂ ਦਿੱਤਾ ਕਿਸੇ ਨੂੰ, ਤੇ ਸਤਿਗੁਰੂ ਦੇ ਪੰਜੇ ਮੰਨ ਲਏ। ਉਹ ਸ਼ਬਦ ਪੜ੍ਹਿਓ ਤੁਸੀਂ, ਕਹਿੰਦੇ ਹਉ ਗੋਸਾਈ ਦਾ ਪਹਿਲਵਾਨੜਾ, ਹਉ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲੇ ਉਹ ਚ। ਸ਼ਬਦ ਥਾਪੀ ਕਿੱਥੋਂ ਲਿਆ, ਰਾਮਦਾਸ ਨੇ ਗੁਰਮੰਤਰ ਲਿਆ। ਅੱਗੇ ਲਿਖਿਆ ਵੀ ਉਹਨਾਂ ਨੇ, ਕਹਿੰਦੇ ਗੁਰਮਿਲ ਜੀਤਾ ਹਰ ਹਰ ਕੀਤਾ, ਜਿਹੜਾ ਤੁਸੀਂ ਕਰ ਰਹੇ ਹੋ, ਪਰ ਗੁਰਮੰਤਰ ਜ਼ਰੂਰ ਲੈ ਲਓ ਥਾਪੀ। ਗੁਰਮਿਲ ਜੀਤਾ ਹੁਣ ਫਿਰ ਅਗਲੇ ਮਹੀਨੇ ਹੋਣਾ ਵਾ ਅੰਮ੍ਰਿਤ ਸੰਚਾਰ ਆਪਣੇ ਗੁਰੂ ਘਰ, ਕਿਤੇ ਗੁਰਮਿਲ ਜੀਤਾ ਹਰ ਹਰ ਕੀਤਾ ਤੂਟੀ ਭੀਤਾ ਭਰਮ ਗੜਾ। ਇਹ ਜਿਹੜਾ ਪੰਜਾਂ ਨੇ ਭਰਮ ਦੀ ਕੂੜ ਦੀ ਪਾਲ ਖੜੀ ਕੀਤੀ, ਜਿਹਨੇ ਮਨ ਨੂੰ ਮੈਲਾ ਕਰ ਦਿੱਤਾ, ਇਹ ਸਚਿਆਰ ਨਹੀਂ ਜੇ ਹੋਣਾ ਜਿੰਨਾ ਚਿਰ ਤੁਸੀਂ ਗੁਰਪ੍ਰਸਾਦ ਲੈ ਕੇ ਜਪ ਨਾ ਕੀਤਾ।

ਇਹ ਹੁਕਮ ਆ ਪਹਿਲੇ ਅੰਗ ਦੇ ਉੱਪਰ, ਇਹਦੀ ਰਜ਼ਾ ਚ ਆਉਣਾ ਪੈਣਾ ਸਾਨੂੰ ਕਿ ਸਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਦੇ। ਕਹਿੰਦੇ ਲੈ ਲਓ ਨਾ ਫਿਰ ਗੁਰਮੰਤਰ ਤੇ ਜਪ ਕਰਨਾ ਸ਼ੁਰੂ ਕਰ ਦਿਓ। ਹੁਕਮ ਲਿਖ ਕੇ ਗਏ ਗੁਰੂ ਨਾਨਕ ਸਾਹਿਬ, ਨਾਨਕ ਲਿਖਿਆ ਨਾਲ ਹੁਕਮ ਕੀ ਆ ਜਪ, ਏਕੋ ਨਾਮ ਹੁਕਮ ਹੈ। ਅੱਗੇ ਜਾ ਕੇ ਕਲੀਅਰ ਕੀਤਾ ਗੁਰਬਾਣੀ ਚ, ਏਕੋ ਨਾਮ ਨਾਨਕ ਸਤਿਗੁਰ ਦੀ ਆ ਬਜਾਇਜ। ਸਾਨੂੰ ਸਤਿਗੁਰੂ ਹਰੇਕ ਸ਼ਬਦ ਕੋਈ ਵੀ ਤੁਸੀਂ ਵੇਖ ਲਓ ਸ਼ਬਦ, ਜਪ ਤੋਂ ਬਿਨਾਂ, ਗੁਣ ਗਾਉਣ ਤੋਂ ਬਿਨਾਂ, ਨਾਮ ਸਿਮਰਨ ਤੋਂ ਬਿਨਾਂ ਕੋਈ ਸ਼ਬਦ ਨਹੀਂ ਹੈ ਗੁਰਬਾਣੀ ਚ। ਵੇਖ ਲਿਓ ਜਾ ਕੇ, ਕੋਈ ਪੜ੍ਹ ਕੇ ਵੇਖ ਲਓ ਹੁਕਮਨਾਮੇ ਸਾਹਿਬ, ਧਿਆਨ ਨਾਲ ਪੜ੍ਹਿਆ ਕਰੋ। ਅੱਜ ਗੁਣ ਗਾਉਣ ਲਈ ਕਿਹਾ, ਅੱਜ ਤੁਸੀਂ ਗਾ ਰਹੇ ਹੋ। ਫਿਰ ਸਤਿਗੁਰਾਂ ਨੇ ਜਿੱਤ ਕੇ ਗਏ, ਉਹਨਾਂ ਨੇ ਲਿਖਿਆ ਗੁਰਬਾਣੀ ਚ, ਕਹਿੰਦੇ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ, ਸਭ ਹੋਈ ਛਿੰਝੇ ਇਕੱਠੀਆਂ, ਦਈਓ ਬੈਠਾ ਵੇਖੇ ਆਪ ਜੀ। ਦਈਓ ਕਿਹਾ ਵਾਹਿਗੁਰੂ ਸਾਡੇ ਮਸਤਕ ਤੇ ਬੈਠ ਕੇ ਰੋਜ਼ ਖੇਲ ਦੇਖਦਾ ਵਾ ਹਰ ਵੇਲੇ, ਆ ਜਿਹੜਾ ਮਨ ਪੰਜਾਂ ਦੇ ਨਾਲ ਖੇਲਦਾ ਵਾ, ਤੇ ਆਪਾਂ ਵੀ ਵੇਖਣਾ ਵੀ ਅਸੀਂ ਇਹ ਖੇਲ ਚ ਹਾਰ ਤੇ ਨੀ ਰਹੇ ਕਿਤੇ, ਕਦੀ ਮਾੜਾ ਵੇਖਣਾ ਤਾਂ ਨੀ ਸ਼ੁਰੂ ਕਰ ਦਿੰਦੇ, ਕਦੀ ਮਾੜਾ ਸੁਣਨਾ ਤਾਂ ਨੀ ਸ਼ੁਰੂ ਕਰ ਦਿੰਦੇ, ਕਦੀ ਮਾੜਾ ਬੋਲਣਾ ਤਾਂ ਨਹੀਂ ਸ਼ੁਰੂ ਕਰ ਦਿੰਦੇ। ਇਹ ਰੋਜ਼ ਦਾ ਰੋਜ਼ ਹਰਾਉਂਦੇ ਸਾਨੂੰ, ਇਹਨਾਂ ਦੀ ਡਿਊਟੀ ਹੈ ਅਤੇ ਅਸੀਂ ਜਿੱਤਣਾ ਵਾ। ਅਤੇ ਉਹ ਗੁਰੂ ਤੋਂ ਬਿਨਾਂ, ਗੁਰਪ੍ਰਸਾਦ ਤੋਂ ਬਿਨਾਂ ਨਹੀਂ ਜਿੱਤਿਆ ਜਾਣਾ, ਅਤੇ ਸਤਿਗੁਰੂ ਦੇ ਲੜ ਲੱਗਣਾ ਪੈਣਾ ਵਾ। ਗੁਰਮਿਲ ਜੀਤਾ ਹਰ ਹਰ ਕੀਤਾ, ਪੰਜਾਂ ਪਿਆਰਿਆਂ ਤੋਂ ਕਹਿੰਦੇ ਅਸੀਂ ਲੈ ਕੇ ਗੁਰਮੰਤਰ, ਕਿ ਨਿਹੱਤੇ ਪੰਜ ਜਵਾਨ ਮੈਂ, ਗੁਰਥਾਪੀ ਦਿੱਤੀ ਕੰਡ ਜੀਓ, ਅਤੇ ਤੁਸੀਂ ਵੀ ਬੰਨ ਲਓ। ਲਿਖਿਆ ਗੁਰਬਾਣੀ ਚ, ਸੰਗਤ ਚ ਆ ਕੇ ਬੜੀ ਛੇਤੀ ਵੱਜਦੇ ਆ, ਪੰਜ ਚੋਰ ਆ ਗਏ ਭਗੇ ਜਬ ਸਾਧ ਸੰਗੇ, ਸੰਗਤ ਦੇ ਵਿੱਚ ਆ ਕੇ ਸੌਖਾ ਹੋ ਜਾਂਦਾ ਵਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਤੇ ਪਰਮ ਪਦਵੀ ਤੇ ਛੇਤੀ ਪਹੁੰਚ ਜਾਂਗੇ ਆਪਾਂ, ਪਰਮ ਪਦਵੀ ਨੂੰ ਤਾਂ ਮਿਲਾਪ, ਤੇ ਗੁਰੂ ਪ੍ਰਸਾਦ ਆਪਾਂ ਫਿਰ ਜਪਣਾ ਹੁੰਦਾ। ਗੁਰੂ ਪ੍ਰਸਾਦ ਨੇ ਹੀ ਤੁਹਾਨੂੰ ਸਤਿਗੁਰੂ ਪ੍ਰਸਾਦ ਤੇ ਲੈ ਜਾਣਾ। ਸਤਿਗੁਰੂ ਪ੍ਰਸਾਦ ਜਦੋਂ ਅੰਦਰੋਂ ਨਾਮ ਵਾਹਿਗੁਰੂ ਨੇ ਦੇ ਦੇਣਾ ਸਾਨੂੰ, ਨਾਮ ਜਿਹੜਾ ਗੁਪਤ ਹੈ ਨਾ ਉਹਨੂੰ ਸਤਿਗੁਰੂ ਪ੍ਰਸਾਦ ਕਹਿੰਦੇ। ਇਹ ਬੜੀ ਵਾਰੀ ਸ਼ਬਦ ਆਉਂਦੇ, ਧਿਆਨ ਨਾਲ ਪੜਿਆ ਕਰੋ। ਕਈਆਂ ਸ਼ਬਦਾਂ ਚ ਗੁਰਪ੍ਰਸਾਦ ਲਿਖਿਆ ਹੁੰਦਾ ਵਾ, ਉੱਥੇ ਫਿਰ ਗੁਰਮੰਤਰ ਦਾ ਦੱਸਿਆ ਹੁੰਦਾ ਗਿਆਨ, ਤੇ ਸਤਿਗੁਰ ਪ੍ਰਸਾਦ ਜਿਹੜਾ ਅੰਦਰ ਸਤਿਗੁਰੂ ਨੇ ਨਾਮ ਦੇਣਾ ਸਾਨੂੰ, ਉਹ ਉੱਥੋਂ ਤੱਕ ਪਹੁੰਚਣਾ। ਗੁਰਬਾਣੀ ਸਾਡੀ ਮਨ ਲਈ ਗੁਰਪ੍ਰਸਾਦ ਤੋਂ ਲੈ ਕੇ ਸਤਿਗੁਰ ਪ੍ਰਸਾਦ ਤੱਕ ਆ। ਬਸ ਜੇ ਤੁਸੀਂ ਸਤਿਗੁਰ ਪ੍ਰਸਾਦ ਤੱਕ ਪਹੁੰਚ ਗਏ ਨਾ, ਬਸ ਪਾਰ ਹੋ ਗਏ। ਸਤਿਗੁਰੂ ਫਿਰ ਆਪ ਵਾਹਿਗੁਰੂ ਨਾਮ ਦਿੰਦਾ, ਉਹ ਕੋਈ ਦੇ ਨਹੀਂ ਸਕਦਾ ਸਤਿਗੁਰੂ ਤੋਂ ਬਿਨਾਂ। ਅਕਾਲ ਪੁਰਖ ਨੂੰ ਵੀ ਸਤਿਗੁਰੂ ਕਿਹਾ, ਗੁਰੂ ਗ੍ਰੰਥ ਸਾਹਿਬ ਜੀ ਭੇਜ ਦੇਣਾ ਉਹਨਾਂ ਦਾ, ਉਹ ਪਰ ਉਹਨਾਂ ਨੂੰ ਦੇਵੇਗਾ ਜਿਹੜਾ ਥਾਪੀ ਲੈ ਕੇ ਫਿਰ ਲੱਗੇ ਰਹੇ। ਜਨ ਲਾਗਾ ਹਰੇਕੇ ਨਾਏ, ਤਿਸਕੀ ਆਸ ਨਾ ਬਿਰਥੀ ਜਾਏ, ਉਹਨੂੰ ਸੇਵਕ ਕਹਿੰਦੇ। ਕਹਿੰਦੇ ਸੇਵਕ ਉਹ ਸੇਵਾ ਬਣੇ ਆਈ ਹੁਕਮ ਬੂਝ, ਪਰ ਇਸ ਦੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਂ। ਮਨ ਚ ਵਸਣ ਦਾ ਤਰੀਕਾ, ਪੰਜ ਸ਼ਬਦ ਪ੍ਰਗਟ ਹੋ ਜਾਂਦੇ, ਘਨੇਰੇ ਸ਼ਬਦ ਸੁਣ ਲੱਗ ਪੈਂਦੇ ਮਨ ਚ ਵਸ ਜਾਂਦਾ ਜਦੋਂ ਵਾਹਿਗੁਰੂ ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਉਹ ਪੰਜ ਸ਼ਬਦ ਜਦੋਂ ਪ੍ਰਗਟ ਹੋਏ ਉਦੋਂ ਇਹਨਾਂ ਭੱਜ ਜਾਣਾ, ਉਹਨੂੰ ਨਾਮ ਕਿਹਾ। ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਘਰ ਸੁਭਾਗੇ। ਇਹੀ ਕਲਾ ਆਪਾਂ ਸਿੱਖ ਰਹੇ ਸਤਿਗੁਰਾਂ ਤੋਂ, ਕਲਾ ਜਿੱਤ ਘਰ ਧਾਰੀਆ, ਧਾਰੀਆਂ ਸਿੱਖ ਲਈ ਜਿਹਨੇ। ਪੰਚ ਦੂਤ ਸਾਡੇ ਵੱਸ ਦੀ ਗੱਲ ਨਹੀਂ ਉਹਨਾਂ ਨੂੰ ਹਰਾਉਣਾ, ਕਹਿੰਦੇ ਉਹ ਵਾਹਿਗੁਰੂ ਆਪ ਹੀ ਫਿਰ ਨਾਲ ਸਾਡੀ ਮਦਦ ਕਰਦਾ। ਪੰਚ ਦੂਤ ਤੁਧ ਵੱਸ ਕੀਤੇ, ਕਾਲ ਕੰਟਕ ਮਾਰਿਆ। ਪਰ ਤੁਸੀਂ ਲੱਗੇ ਰਹਿਣਾ ਵਾ, ਮਹਾਂਪੁਰਖ ਨਾ ਸਮਝਾਉਂਦੇ ਤੇ ਬੜਾ ਪਿਆਰਾ ਬਚਨ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਤਰਮਾਲਾ, ਉਹਨਾਂ ਨੇ ਸਾਨੂੰ ਆਹ ਸਾਰਾ ਗਿਆਨ ਜਿਹੜਾ ਸੀ ਨਾ ਪ੍ਰੈਕਟੀਕਲ ਕਰਾਇਆ। ਤੇ ਉਹ ਕਹਿੰਦੇ ਜਦੋਂ ਆਪਾਂ ਯੁੱਧ ਅੱਜ ਦਾ ਹੁਣ ਆਪਾਂ ਸ਼ੁਰੂ ਕਰਦੇ ਹਾਂ, ਤੇ ਵਾਹਿਗੁਰੂ ਜੀ ਦੇਖਦੇ ਆ ਸਾਰਿਆਂ ਦੇ ਅੰਦਰ ਹੀ ਹੈ ਨਾ, ਜੋਤ ਰੂਪ ਸਭ ਮੈਂ ਜੋਤ ਜੋਤ ਹੈ ਸੋਏ। ਪਰ ਜਦੋਂ ਕਹਿੰਦੇ ਤੁਸੀਂ ਲਗਾਤਾਰ ਲੱਗੇ ਰਹਿੰਦੇ ਹੋ ਨਾ, ਉਦੋਂ ਫਿਰ ਵਾਹਿਗੁਰੂ ਆਪ ਮਦਦ। ਇਹ ਯੁੱਧ ਚੱਲਦਾ ਸਾਡਾ ਪੰਜਾਂ ਦੇ ਨਾਲ ਅੰਦਰ, ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ, ਪਾਂਚ ਪੱਚੀ ਸਮੋਹ ਮਦ ਮਤਸਰ ਆਡੀ ਪਰਬਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ। ਆਪਾਂ ਕੀ ਕਰ ਲਵਾਂਗੇ, ਕਹਾਂ ਕਰੋ ਰਗੜਾਇਆ। ਅਰਦਾਸ ਫਿਰ ਆਪਾਂ ਕਰਦੇ ਹਾਂ ਵੀ ਤੂੰ ਸਾਡੀ ਮਦਦ ਕਰ ਵਾਹਿਗੁਰੂ, ਹੈ ਨਾ। ਫਿਰ ਕਿੱਦਾਂ ਕਿੱਦਾਂ ਪਹਿਰੇ ਲੱਗੇ ਅੰਦਰ, ਹੈ ਨਾ, ਕਾਮ ਕਵਾੜੀ ਅੱਖਾਂ ਚ ਬੈਠਾ ਰਹਿੰਦਾ ਹੈ, ਆਹ ਦਰਵਾਜ਼ੇ ਹਨ, ਕਾਮ ਕਵਾੜੀ, ਦੁੱਖ ਸੁੱਖ ਦਰਵਾਨੀ, ਪਾਪ ਪੁੰਨ ਦਰਵਾਜ਼ਾ, ਕ੍ਰੋਧ ਪ੍ਰਧਾਨ, ਇਹ ਪ੍ਰਧਾਨ ਹੀ ਬਣਿਆ ਰਹਿੰਦਾ ਵਾ। ਮਹਾਂਭਟ ਦੁੰਦਰ, ਦੁੰਦਰ ਹੁੰਦਾ ਭਿਆਨਕ, ਮੈਂ ਦੱਸਿਆ ਨਾ ਵੀ ਜਿਹਨੂੰ ਗੁੱਸਾ ਆ ਜਾਵੇ ਉਹਦਾ ਮੂੰਹ ਵੇਖਣ ਵਾਲਾ ਹੁੰਦਾ, ਬੜਾ ਭਿਆਨਕ ਮੂੰਹ ਬਣ ਜਾਂਦਾ ਉਹਦਾ। ਕ੍ਰੋਧ ਪ੍ਰਧਾਨ ਮਹਾਂਭਟ ਦੁੰਦਰ, ਦੁੰਦਰ ਹੁੰਦਾ ਬੜਾ ਭਿਆਨਕ, ਤੇ ਮਨ ਮਵਾਸੀ ਰਾਜਾ, ਮਨ ਵੀ ਉਹਨਾਂ ਦੇ ਨਾਲ ਰਲ ਗਿਆ ਵਾ। ਸਵਾਦ ਸਨਾਹ ਟੋਪ ਮਮਤਾ ਕੋ, ਕਬੁੱਧ ਕਮਾਨ ਚੜਾਈ,
ਜਿਹੜੇ ਉਹ ਵੀ ਅਗਰੋਂ ਯੁੱਧ ਕਰਦੇ ਨਾ, ਉਹ ਕਾਹਦੇ ਯੁੱਧ ਕਰਦੇ ਆ, ਸਾਡੇ ਭੈੜੇ ਭੈੜੇ ਵਿਚਾਰ ਦਿੰਦੇ ਅੱਗੋਂ, ਉਹਨਾਂ ਕੋਲ ਵੀ ਤੀਰ ਆ। ਤ੍ਰਿਸ਼ਨਾ ਤੀਰ ਰਹੇ ਤਨ ਭੀਤਰ, ਇਉਂ ਗੜ ਲਿਆ ਨਾ ਜਾਈ। ਆ ਜਦੋਂ ਤੁਸੀਂ ਜੱਪਣ ਲੱਗ ਪਏ ਨਾ, ਕਈ ਫੁਰਨੇ ਆਉਣ ਲੱਗ ਪੈਣੇ ਤੁਹਾਨੂੰ, ਕਿਉਂਕਿ ਉਹਨਾਂ ਨੇ ਜਦੋਂ ਕਿਸੇ ਨਾਲ ਯੁੱਧ ਕਰੋਗੇ ਤੇ ਅੱਗੇ ਕਿਹੜੇ ਮਾੜੇ ਹੋ, ਪਰ ਤੁਸੀਂ ਜਿੱਤ ਲੈਣਾ ਉਹਨਾਂ ਨੂੰ। ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਆ, ਵਾਹ ਗੁਰੂ ਢੋਆ ਦਾ ਜਹਾਜ਼ ਆਪਣੇ ਚਰਨ ਨਾਮ ਪ੍ਰਗਟ ਕਰ ਦਿੰਦਾ, ਫਿਰ ਵਾਹਿਗੁਰੂ ਆਪ ਗੱਜਦਾ ਅੰਦਰ ਆ ਕੇ। ਜਦੋਂ ਤੁਸੀਂ ਲੱਗੇ ਰਹੇ ਨਾ, ਗੁਰੂ ਅਮਰਦਾਸ ਜੀ ਵੇਖੋ ਕਿਵੇਂ ਬੱਧਾ ਉਹਨਾਂ ਨੇ, ਕਿਤੇ ਪੈਰ ਸਮਾਜ ਸਨਾਹ ਗਿਆਨ ਹੈ ਆਸਣ ਚੜਿਓ, ਧਰਮ ਤਨੱਖ ਕਰ ਗਏ ਭਗਤ ਸੀਲੇ ਸਰ ਲੜਿਓ, ਭਉ ਨਿਰਭਉ ਹਰ ਅਟਲ ਮਨ, ਅਟਲ ਮਨ ਨਾਲ ਜਪਿਆ ਕਰੋ, ਫੁਰਨਾ ਨਾ ਆਵੇ ਕੋਈ, ਸ਼ਬਦ ਗੁਰਨੇਜਾ ਗੱਡਿਓ, ਵਾਹ ਗੁਰੂ ਇੱਦਾਂ ਗੱਡੋ, ਕਾਮ ਕ੍ਰੋਧ ਲੋਭ ਮੋਹ ਅਪਤ ਪੰਚ ਦੂਤ ਵਿਖੰਡਿਓ, ਭਜਾ ਤੇ ਉਹਨਾਂ ਨੇ। ਫਿਰ ਅੱਗੇ ਸਾਨੂੰ ਦੱਸਿਆ ਵੀ ਆ ਗੁਰਬਾਣੀ ਚ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਇਹ ਖੇਲ ਨੂੰ ਜਿੱਤਿਆ। ਉਹਨਾਂ ਨੇ ਜਦੋਂ ਫਿਰ ਆਪਾਂ ਲੱਗੇ ਰਹਿੰਦੇ ਹਾਂ ਨਾ ਸਾਰੇ ਜਾਣੇ ਸੰਗਤੀ ਰੂਪ ਦੇ ਵਿੱਚ, ਫਿਰ ਇਹ ਤੁਹਾਡੇ ਤੁਹਾਨੂੰ ਸੰਤ ਕਹਿੰਦੇ ਨੇ, ਸੰਤ ਸੰਗ ਲੈ ਚੜਿਓ ਸ਼ਿਕਾਰ, ਆਪਾਂ ਇਹਨਾਂ ਦਾ ਸ਼ਿਕਾਰ ਕਰ ਲੈਣਾ। ਇਹ ਮਿਰਗ ਕਿਹਾ ਇਹਨਾਂ ਨੂੰ, ਅਸੀਂ ਇਹ ਬਿਨਾਂ ਘੋੜੇ ਤੋਂ ਹਥਿਆਰ ਤੋਂ ਇਹਨਾਂ ਨੂੰ ਬੰਨ ਲੈਣਾ, ਮਿਰਗ ਪਕੜੇ ਬਿਨ ਘੋੜ ਹਥਿਆਰ, ਹੈ ਨਾ। ਫਿਰ ਸਤਿਗੁਰੂ ਸਾਨੂੰ ਦੱਸਦੇ ਵੀ ਕਿਵੇਂ ਜਦੋਂ ਸਾਡਾ ਸਾਰਾ ਇਹ ਗਿਆਨ, ਅਸੀਂ ਬੇਨਤੀ ਕੀਤੀ ਵਾਹਿਗੁਰੂ ਵੀ ਬੜੇ ਉਹ ਤੇ ਮਹਾਂਬਲੀ ਆ, ਉਹਨਾਂ ਦੀਆਂ ਫੌਜਾਂ ਬੜੀਆਂ, ਤੇ ਫਿਰ ਸਤਿਗੁਰੂ ਪਤਾ ਕੀ ਕਹਿੰਦੇ, ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ, ਆ ਗਿਆਨ ਨਾਲ ਗੋਲਾ ਮਾਰਿਆ ਕਰੋ, ਕਿਤੇ ਇਹ ਨਾ ਹੋਵੇ ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਜਿਵੇਂ ਦੁਨਿਆਵੀ ਨਿਸ਼ਾਨਾ ਮਾਰਨਾ ਹੋਵੇ ਇੱਕ ਅੱਖ ਬੰਦ ਕਰਨੀ ਪੈਂਦੀ, ਇਹ ਦੋਵੇਂ ਅੱਖਾਂ ਬੰਦ ਕਰਨੀਆਂ ਜਦੋਂ ਅੰਤਰਗਤ ਲੱਗਣਾ ਨਿਸ਼ਾਨਾ, ਫੇਰ ਲੱਗਣਾ ਵਾ। ਪਾਪੜਿਆਂ ਪਛਾੜ ਬਾਣ ਸਚਾਵਾ ਸੰਨ ਕੇ, ਉਹਨੂੰ ਕਿਹਾ ਗੁਰਮੰਤਰ ਗੁਰਪ੍ਰਸਾਦ, ਗੁਰੂ ਦੀ ਥਾਪੀ ਗੁਰਮੰਤਰ ਰੜਾ ਚਿਤਾਰ, ਚਿਤਾਰ ਹੁੰਦਾ ਚਿੱਤ ਲਾ ਕੇ ਜਪਣਾ, ਨਾਨਕ ਦੁੱਖ ਨਾ ਥੀਵੇ, ਕਹਿੰਦੇ ਇਹ ਦੁਖੀ ਕਰਦੇ ਭੱਜ ਜਾਣਗੇ। ਫਿਰ ਉੱਥੇ ਉਹਨਾਂ ਨੇ ਕਿਹਾ, ਕਹਿੰਦੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੇ ਚੋਟ ਸਜਾਇਆ। ਤੁਸੀਂ ਲੱਗੇ ਰਹਿਣਾ, ਫਿਰ ਸਤ ਸੰਤੋਖ ਲੈ ਲੜਨੇ ਲਾਗਾ, ਤੋੜੇ ਦੋਏ ਦਰਵਾਜ਼ਾ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਤੇ, ਪਕੜਿਓ ਗੜਕੋ ਰਾਜਾ, ਆਪਾਂ ਛਡਾ ਲੈਣਾ ਉਹਨੂੰ। ਕਿਤੇ ਭਗਤਾਂ ਦੀ ਭੀੜ ਇਕੱਠੀ ਹੋ ਗਈ, ਭਗਵਤ ਭੀੜ ਸ਼ਕਤ ਸਿਮਰਨ ਗਈ। ਸਾਡੇ ਨਾ ਉੱਥੇ ਬੰਦੀ ਛੋੜ ਦਿਵਸ ਮਨਾਉਂਦੇ ਆ, ਤੁਸੀਂ ਕਦੇ ਯੂਟਿਊਬ ਤੋਂ ਵੇਖ ਲਿਆ ਕਰੋ, ਸਾਰੇ ਰਿਕਾਰਡਡ ਆ, ਗੁਰਦੁਆਰਾ ਬ੍ਰਾਹਮਣ ਨੇ ਗਾਚਾ ਮੋਗੇ, ਉੱਥੇ ਪਤਾ ਨੀ ਹਜ਼ਾਰਾਂ ਹੀ ਸਾਧੂ ਉਦਣ ਫਿਰ ਆਉਂਦੇ ਗੁਰਮੁਖ ਪਿਆਰੇ, ਉੱਥੇ ਫਿਰ ਯੁੱਧ ਕਰਾਉਂਦੇ ਆ ਉਹ ਲਗਾਤਾਰ ਸਿਮਰਨ। ਉਹ ਜਦੋਂ ਘੂਮਰ ਪੈਂਦਾ ਨਾ ਘੂਮਰ, ਫੇਰ ਭੱਜਦੇ ਆਏ, ਹਰ ਹਰ ਹਰ ਜਸ ਘੂਮਰ ਪਾਓ, ਆਓ ਆਪਾਂ ਘੂਮਰ ਪਾਈਏ ਸਾਰੇ ਜਿਹੜੇ ਅੱਖਾਂ ਬੰਦ ਕਰਕੇ, ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ।

ਇਹ 3 ਘੰਟੇ ਲਗਾਤਾਰ ਗੁਰੂ ਪਿਆਰੂ ਆਪਾਂ ਲੱਗੇ ਰਹਿਣਾ ਹੁੰਦਾ ਵਾ ਤੇ ਫੇਰ ਸਤਿਗੁਰੂ ਆਪ ਆਉਂਦੇ ਨੇ ਆਪ ਨੇਜਾ ਗੱਡਦੇ ਨੇ ਸ਼ਬਦ ਦਾ ਗਗਨ ਚ ਜਿਹਨੂੰ ਗੁਰਬਾਣੀ ਚ ਲਿਖਿਆ ਸਤਿਗੁਰਾਂ ਨੇ ਕਿ ਜਦੋਂ ਤੁਸੀਂ ਲੱਗੇ ਰਹੇ ਫਿਰ ਉਹ ਆਪ ਆਏ ਗਗਨ ਦਮਾਮਾ ਬਾਜੇ ਤੇ ਤੁਹਾਡੀ ਕੀ ਅਵਸਥਾ ਬਣੀ ਸੂਰਮੇ ਬਣ ਕੇ ਲੱਗੇ ਰਹੇ ਇਹਨਾਂ ਨਾਲ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕਹੇ ਪੁਰਜਾ ਪੁਰਜਾ ਕੱਟ ਮਰੇ ਇਹ ਪੰਜਾਂ ਨਾਲ ਯੁੱਧ ਜਿੱਤ ਕੇ ਬਾਹਰਲੇ ਜਿੱਤੇ ਜਾਣੇ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੋਡੇ ਖੇਤ ਤੇ ਫਿਰ ਸਤਿਗੁਰੂ ਜਦੋਂ ਤੁਸੀਂ ਲੱਗੇ ਰਹੇ ਨਾ ਉਹਨੂੰ ਪਤਾ ਵੀ ਇਹ ਹੁਣ ਕਿਉਂਕਿ ਉਹ ਜਿੱਤ ਆਪਾਂ ਸਕਦੇ ਨੀ ਗੁਰੂ ਦੀ ਮਦਦ ਤੋਂ ਬਿਨਾਂ ਅਕਾਲ ਪੁਰਖ ਆਮ ਮਦਦ ਕਰਦਾ ਆ ਕੇ ਫਿਰ ਵਾਹਿਗੁਰੂ ਗੱਜਦੇ ਨੇ ਆ ਕੇ ਉਹਨੂੰ ਦਮਾਮਾ ਕਿਹਾ ਗਗਨ ਕਿਹਾ ਦਸਵੇਂ ਦੁਆਰ ਨੂੰ ਤੇ ਗਗਨ ਦਮਾਮਾ ਬਾਜੇ ਪਰੇ ਉਹ ਨਿਸ਼ਾਨੇ ਘਾਓ ਖੇਤ ਜੋ ਮਾਂਢਿਓ ਸੂਰਮਾ ਅਬ ਜੂਝਣ ਕੋ ਦਾਓ ਫਿਰ ਵਾਹਿਗੁਰੂ 5 ਸ਼ਬਦ ਪ੍ਰਗਟ ਕਰਦੇ ਆ ਸਾਡੇ ਅੰਦਰ ਤੇ ਜਦੋਂ 5 ਸ਼ਬਦ ਵੱਜਦੇ ਆ ਤੇ ਕਾਲ ਮੁਖੀ ਹੁੰਦਾ ਇਹਨਾਂ ਦਾ ਉਹ ਕਹਿੰਦਾ ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ ਕਹਿੰਦੇ ਹੁਣ ਭੱਜੋ ਜਦੋਂ ਕੋਈ ਭੱਜਿਆ ਜਾਂਦਾ ਵਾਹਿਗੁਰੂ ਆਪ ਆ ਗਿਆ ਜੀ ਉੱਥੇ ਫਿਰ ਇਹ ਭੱਜਦੇ ਆ ਤੇ ਸਤਿਗੁਰੂ ਵੇਖ ਕੇ ਕਹਿੰਦੇ ਵੀ ਇਹਨਾਂ ਨੂੰ ਭੱਜਣ ਨਹੀਂ ਦੇਣਾ ਉਹਨੂੰ ਬੰਨ ਲਓ ਇਹਨਾਂ ਨੂੰ ਫਿਰ ਉੱਥੇ ਲਿਖਿਆ 5 ਬੱਧੇ ਮਹਾਂਬਲੀ ਕਰ ਸੱਚਾ ਢੋਆ ਆਪਣੇ ਚਰਨ ਜਪਾਣ ਵਿੱਚ ਦਈਓ ਖੜੋਆ ਵਾਹਿਗੁਰੂ ਜੀ ਆਪ ਪ੍ਰਗਟ ਹੁੰਦੇ ਕਿਤੇ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰਹਿਣ ਨਾਮ ਤੇ ਆ ਜਾਂਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਇਹ ਵੇਖੋ ਖੇਲ ਜਿਹੜਾ ਯੁੱਧ ਕਰਨਾ ਪੈਣਾ ਇਹਨਾਂ ਦੇ ਨਾਲ ਤੇ ਉਹ ਸੰਗਤ ਦੇ ਵਿੱਚ ਆਪਾਂ ਛੇਤੀ ਜਿੱਤ ਸਕਦੇ ਹਾਂ ਉਹੀ ਫਿਰ ਸਤਿਗੁਰੂ ਕਹਿੰਦੇ ਆ ਗੁਰਮੁਖ ਹੋਵੇ ਸੋਏ ਸੋਈ ਬੂਝੇ ਗੁਰਮੁਖ ਹੋਵੇ ਸੋਈ ਬੂਝੇ ਗੁਣ ਕਹਿ ਵਾਹਿਗੁਰੂ ਗੁਣੀ ਸਮਾ ਬਣਿਆ ਗੁਣ ਕਹਿ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਵੇ ਜਪਦਾ ਜਪਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਸੋ ਗੁਰੂ ਪਿਆਰਿਓ ਅੱਜ ਧੰਨ ਧੰਨ ਰਾਮਦਾਸ ਕੌਰ ਜਿਨ ਸਿਰਿਆ ਤਿੰਨੇ ਸਵਾਰਿਆ ਉਹਨਾਂ ਨੇ ਵੀ ਇਹੋ ਕੀਤਾ ਸੀਗਾ ਤੇ ਜਦੋਂ ਉਹਨਾਂ ਦੀ ਗੁਰਬਾਣੀ ਪੜ੍ਹ ਕੇ ਆਪਾਂ ਕਮਾ ਲੈਂਦੇ ਹਾਂ ਤੇ ਸਾਡੇ ਤੇ ਵੀ ਉਹ ਕਿਰਪਾ ਕਰਦੇ ਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸ਼ਕਾਰਿਆ ਅਟਲ ਅਥਾਹ ਅਤੋਲ ਤੂੰ ਇਹ ਉਹਨਾਂ ਦੇ ਗੁਣ ਨੇ ਸਾਰੇ ਅਕਾਲ ਪੁਰਖ ਵਾਲੇ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕ੍ਰੋਧ ਮੋਹ ਜਿਹੜੀ ਰੁਕਾਵਟ ਆ ਕੂੜ ਦੀ ਪਾਲ ਮਾਰ ਕੱਢੇ ਤੁਧ ਸਾ ਪਰਵਾਰ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸ ਕਰ ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਅੱਜ ਗੁਰੂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਰੂਪ ਚ ਸਾਨੂੰ ਦਰਸ਼ਨ ਦੇ ਰਹੇ ਨੇ ਤੇ ਉਹਨਾਂ ਦੇ ਬਚਨ ਸੁਣ ਕੇ ਆਪਾਂ ਸਮਾਪਤੀ ਕਰਦੇ ਹਾਂ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ ਤੁਸੀਂ ਹਰ ਜਨ ਹੋ ਜਿਹੜੇ ਜਪਦੇ ਹੋ ਜੇ ਕੋਈ ਤੁਹਾਡੀ ਨਿੰਦਾ ਇਹ ਹੁਣ ਆਪਾਂ ਨੂੰ ਨਾਲ ਪਰਹੇਜ ਦੱਸੇ ਦਵਾਈ ਦੇ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਕਹਿੰਦੇ ਜੇ ਕੋਈ ਤੁਹਾਡੀ ਨਿੰਦਾ ਕਰਦਾ ਕੋਈ ਮਾੜਾ ਬੋਲਦਾ ਤੁਹਾਨੂੰ ਤੇ ਤੁਸੀਂ ਇਹ ਗੁਣ ਨਹੀਂ ਛੱਡਣਾ ਸਿਮਰਨ ਦਾ ਤੇ ਇਹ ਕਿਉਂਕਿ ਉਹਨੇ ਆਪ ਹੀ ਕਰਾਉਣਾ ਤੁਹਾਡਾ ਇਹ ਚੈੱਕ ਕਰਦਾ ਵਾ ਕਿਸੇ ਦੇ ਰਾਹੀਂ ਵੀ ਕਿੰਨਾ ਕੁ ਤੇ ਅਸਰ ਹੋਇਆ ਉਹ ਫਿਰ ਲਿਖਿਆ ਉਹਨਾਂ ਨੇ ਕਹਿੰਦੇ ਜੋ ਕਿਛ ਕਰੇ ਸੋ ਆਪੇ ਸਵਾਮੀ ਕਰਨ ਕਾਰਨ ਪ੍ਰਭ ਆਪ ਹੈ ਏਕ ਹੈ ਹਰ ਆਪੇ ਕਾਰ ਕਮਾਵੇ ਉਹ ਸਾਰਾ ਕੁਛ ਆਪ ਕਰਦਾ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਤੁਹਾਨੂੰ ਮਤ ਦੇ ਦਿੱਤੀ ਤੇ ਉਹਨਾਂ ਨੂੰ ਫਿਰ ਜਿਹੜੇ ਸੰਗਤ ਚ ਨਹੀਂ ਆਉਂਦੇ ਉਹਨਾਂ ਨੂੰ ਜਨ ਕੇ ਆ ਆਪਾਂ ਨੂੰ ਹਰ ਜਨ ਕਹਿ ਤਾ ਕਹਿੰਦੇ ਉਹਨਾਂ ਨੂੰ ਆਪ ਹੀ ਫਿਰ ਵਾਹਿਗੁਰੂ ਜੀ ਇਹ ਬੋਲਣ ਤੇ ਲਾਇਆ ਹੋਇਆ ਝਗੜਾ ਕਰਨ ਤੇ ਲਾਇਆ ਤੁਹਾਡੀ ਨਿੰਦਿਆ ਚੁਗਲੀ ਕਰਨ ਤੇ ਲਾਇਆ ਹੋਇਆ ਹਰ ਆਪੇ ਪੰਚ ਤੱਤ ਵਿਸਥਾਰਾ ਕਿਉਂਕਿ ਖੇਲ ਹੀ ਸਾਰਾ ਉਹਦਾ ਉਹਨੇ ਆਪ ਹੀ ਆ ਪੰਜਾਂ ਤੱਤਾਂ ਤੋਂ ਸਾਰਾ ਸੰਸਾਰ ਬਣਾ ਕੇ ਮਾਨਸ ਨੂੰ ਵਡਿਆਈ ਦੇ ਕੇ ਇਹਦੇ ਵਿੱਚ ਵੀ ਪੰਜ ਚੋਰ ਬਿਠਾ ਦਿੱਤੇ ਕਹਿੰਦੇ ਹਰ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਇਹ ਖੇਲ ਉਹਨੇ ਆਪ ਬਣਾਇਆ ਤੇ ਫਿਰ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ ਤੇ ਜਿਹਨਾਂ ਨੂੰ ਉਹ ਕਲੀਨ ਅਪ ਕਰਨਾ ਉਹਨੂੰ ਸੰਗਤ ਚ ਲੈ ਆਉਂਦਾ ਤੇ ਝਗੜੇ ਖਤਮ ਹੋ ਜਾਂਦੇ ਸਾਰੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਤਾਂ ਗੁਰਪ੍ਰਸਾਦ ਜਪ ਜਪ ਕੇ ਤੁਸੀਂ ਪਾਰ ਹੋ ਜਾਣਾ ਗੁਰਪ੍ਰਸਾਦ ਪਰਮ ਪਦ ਪਾਇਆ ਤੇ ਮਨ ਹਰਿਆ ਹੋ ਜਾਂਦਾ ਫਿਰ ਸੁੱਕਾ ਸੀ ਜਿਹੜਾ ਵੈਰ ਵਿਰੋਧ ਚ ਸੋ ਇਹ ਤੁਸੀਂ ਪਰਹੇਜ ਜ਼ਰੂਰ ਰੱਖਣੇ ਆ ਨਾਮ ਤੇ ਜਪਦੇ ਸਾਰੇ ਬਾਣੀ ਨਾਲ ਜੁੜੇ ਹੋ ਬਹੁਤ ਧੰਨਵਾਦ ਸੰਗਤਾਂ ਦਾ ਤੇ ਨਾਲ ਇਹ ਪਰਹੇਜ ਜਿਹੜੇ ਨਿੰਦਾ ਚੁਗਲੀ ਨਹੀਂ ਕਰਨੀ ਕਿਸੇ ਦੁਬਧਾ ਈਰਖਾ ਦੁਵੈਸ਼ ਨਹੀਂ ਕਰਨੀ ਇਹਨਾਂ ਤੋਂ ਪਰੇ ਰਹਿਣਾ ਹਨਾ ਤੇ ਹਰ ਵੇਲੇ ਸਿਮਰਨ ਠੀਕ ਹੈ ਜੀ ਸੋ ਇੰਨਾ ਹੀ ਸਮਾਂ ਸੀ ਅੱਜ ਫਿਰ ਆਪਾਂ ਸ਼ਨੀਵਾਰ ਵੀ ਬੈਠਦੇ ਹਾਂ ਚਾਰ ਤੋਂ ਛੇ ਤੇ ਸੰਡੇ ਨੂੰ ਵੀ ਚਾਰ ਤੋਂ ਛੇ ਤੇ ਥਰਸਡੇ ਵੀ ਚਾਰ ਤੋਂ ਛੇ ਆਇਆ ਕਰੋ ਜਿੰਨਾ ਕੋਲ ਸਮਾਂ ਹੁੰਦਾ ਸਤਿਗੁਰੂ ਕਿਰਪਾ ਕਰਨ ਸਾਰਿਆਂ ਨੂੰ ਨਾਮ ਦਾਨ ਬਾਣੀ ਦੇ ਨਾਲ ਜੋੜਨ ਇੰਨੀਆਂ ਵਿਚਾਰਾਂ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਗੁਰੂ ਤੇ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਹੁਣ ਪਾਵਨ ਸ੍ਰੀ ਰਹਿਰਾਜ ਸਾਹਿਬ ਜੀ ਜੀ ਦਾ ਪਾਠ ਜਾਂ ਆਪ ਗੁਰਮੁਖਾਂ ਪਾਸੋਂ ਸਰਵਣ ਕਰੋਗੇ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ

ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ।

ਬਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ

ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੂੰ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਣ ਤੁਧਨੂੰ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤੁਧਨੂੰ ਸਿੱਧ ਸਮਾਧੀ ਅੰਦਰ ਗਾਵਣ ਤੁਧਨੂੰ ਸਾਧ ਵਿਚਾਰੇ।

ਈਸ਼ਵਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੂ ਮੋਹਣੀਆਂ ਮਨ ਮੋਹਨ ਸਵਰਗ ਮੱਛ ਪਿਆਲੇ

ਖੇ ਤੇਰੇ ਧਾਰੇ ਸਈ ਤੁਧਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੂੰ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦਿਖਾਇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤੇ ਸਾਹ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਊਂ ਆਖਣ ਔਖਾ ਸੱਚਾ ਨਾਉ ਸੱਚੇ ਨਾਮ ਕੀ ਲੱਗੈ ਭੁੱਖ

ਸਤਿਗੁਰ ਸਤਿ ਪੁਰਖਾ ਬਿਨੋ ਕਰਾਉ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਪਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਵਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਛਰਿਆ ਤਿਨ ਕਮਨ ਖਲਾਵੈ ਕਮਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ।

ਸਤ ਜੀ ਤੇਰੇ ਕਿਆ ਗੁਣ ਆਖ ਵਖਾਣਾ, ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ, ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੁੱਟੀ ਜਮ ਕੀ ਫਾਸੀ। ਜਿਨ ਨਿਰਭਾਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਾਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ, ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੇ ਹਰ ਪੂਜਾ ਜੀ, ਤਪ ਤਾਪੈ ਜਪੈ ਬੇਅੰਤਾ। ਤੇਰੇ ਅਨੇਕ ਪਣੇ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ।

ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋ ਹੋਈ, ਤੁਧ ਆਪੇ ਸਿਰਜ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਾ ਕਾ ਜਾਣ ਹੋਈ। ਆਸਾ ਮਹੱਲਾ ਚੌਥਾ, ਤੂੰ ਕਰਤਾ ਸਚਿਆਰ ਮੈਡਾ ਸਾਈ, ਜੋ ਤਾਓ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨਮੁਖ ਗਵਾਇਆ, ਤੁਧ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ।

ਬਿਜਲੇ ਮਨ ਏਕ ਨਾ ਚੇਤਸ ਮੂੜ ਮਨ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਰਨਾਮ ਸਰੰਜਾਮ ਲਾਗ ਭਵਜਲ ਤਰਨ ਕਾ

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਦ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤੁਮ ਗਾਵੋ ਆਪ ਹੱਦ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾਇ ਕਰਤਾਰਾ ਮੋਹ ਰੱਛਾ ਨਿਜ ਕਰਦੈ ਕਰਿਆ ਸਭ ਬੈਰਨ ਗੋ ਆਸੰਗ ਰਿਹਾ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਊ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰੁ ਹਮਾਰੇ ਮਾਰੀਆ ਹੈ ਆਪ ਹਾਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਿਭਰਿਆ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖ ਲਿਓ ਮੈਂ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ।

ਲਿਹੁ ਉਭਾਰੀ, ਸਰਬ ਠਾਵਰ ਮੋਹ ਸਹਾਈ, ਦੁਸ਼ਟ ਦੋਗ ਤੇ ਲਿਹੁ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲਮਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼ੈ ਕਰਤਾ, ਸ੍ਰੀ ਅਸਤੁਜ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਚਿਤ ਫਲ ਪਾਵੈ ਸੋਈ, ਦੁਖਨਾ ਦਸੇ ਬਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਥ ਆਵਈ, ਦੁਖ ਦਰਦ ਭਾਉ ਨਿਗਣਾ ਤਨਰ ਕੇਰਾ ਹੈ, ਉਹ ਜੋ ਜਾਕੀ ਇੱਕ ਬਾਰ ਚੌਪਾਈ ਕੋ ਕਹੈ ਚੌਪਾਈ। ਸੰਮਤ ਸਤਰਾ ਸਹਿ ਸਪਣਜੈ, ਅਰਧ ਸਹਿ ਸੁਨਤੀਨ ਕਹਿਜੈ, ਭਾਦਰਵ ਸੁਧੀ ਅਸ਼ਟਮੀ ਰਵਵਾਰਾ, ਤੀਰ ਸੰਦਰਭ ਗ੍ਰੰਥ ਸੁਧਾਰਾ, ਇਤ ਸ੍ਰੀ ਚਰਿਤ੍ਰੋ ਪਾਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੁਪ ਸੰਵਾਦੇ, 405 ਚਰਿਤ੍ਰ ਸਮਾਪਤਮ, ਸਤ ਸ਼ੁਭਮ ਸਤ ਅਭਜੋ ਦੋਹਰਾ। ਦਾ ਜਾਨਕਰ ਦਾਸ ਪਰ ਕੀਜਾ ਏ ਕਿਰਪਾ ਅਪਾਰ, ਆਪ ਹਾਦੈ ਰਾਖ ਮੋਹੇ, ਮਨ ਕ੍ਰਮ ਬਚਨ ਵਿਚਾਰ ਚੌਪਈ। ਮੈਂ ਨਾ ਗਣੇਸ਼ ਪ੍ਰਥਮ ਨਾਉ, ਕਿਸ਼ਨ ਬਿਸ਼ਨ ਕਬੂ ਨੈ ਧਿਆਉ, ਕਾਨ ਸੁਨੈ ਪਹਿਚਾਨ ਨਾ ਤਨਸਾਉ, ਲਿਬਲਾਗੀ ਮੋਰੀ ਭਗ ਇਨਸਾਉ, ਮਹਾਕਾਰ ਰਖਵਾਰ ਹਮਾਰੋ, ਮਹਾ ਲੋ ਮੈਂ ਕਿੰਕਰ ਥਾਰੋ, ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੇ ਪ੍ਰਤ ਪ੍ਰਿਆ, ਚੁਨ ਚੁਨ ਸਤਰੁ ਹਮਾਰੇ ਮਰੀਆ, ਦੇਗ ਤੇਗ ਜਗ ਮੈਂ ਦਉ ਚੱਲੈ, ਰਾਖਾ ਮੈਂ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤ ਪਾਰਾ,

ਪਾਰ ਤੋਹੇ ਆਪਣਾ ਜਾਨ ਕਰੋ ਪ੍ਰਤ ਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਣਦਾ ਹਾਥ ਉਭਾਰੋ ਅਮਰੇ ਸਭੈ ਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਾਹਰ ਕਰੋ ਕਵਿਤਾ ਬਿਦਨਾਨਾ ਕਿਸ਼ੰਜਤਾ ਮੱਛਰ ਤਰੁਚਾਰੋ ਚੂਕੋਏ ਕਬਲਿਓ ਸੁਧਾਰੋ ਕਵਿਭਾਇ ਦੋਹਰਾ ਜੋ ਨਿਜ ਬ੍ਰਹਮੋ ਸੋ ਕਹਾ ਸੋ ਕਹਿ ਹਉ ਜਗ ਮਾਹੇ ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸਵਰਗ ਕੋ ਜਾਹੇ ਦੋਹਰਾ ਹਰ ਹਰ ਜੰਦੂਈ ਏਕ ਹੈ ਬਿਬਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੇ ਸਮਾਹੇ ਦੋਹਰਾ ਜਬ ਆਇਸ ਪ੍ਰਭ ਕੋ ਪਯੋ ਜਨਮ ਧਰਾ ਜਗ ਆਏ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕੈਦ ਸੁਣਾਏ ਕਬਾਇ ਦੋਹਰਾ ਠਾਡ ਪਯੋ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਏ ਹੈ ਸੰਤ ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲ ਪੁਰਖੀ ਦੇਹੇ ਮੋਹ ਕੋਟਕ ਵਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਗਿਤੇ ਰਾਵਸਸ ਕਰੋਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾ ਸੁਰਗਬਰ ਕਰਾ ਸਗਰੀ ਪੁਰੀ ਸਮੇਤ ਚਾ ਪਈ ਜੋ ਇਹ ਕਥਾ ਸੁਣੇ ਅਰਗਾਵੈ ਦੁਖ ਪਾਪ ਤੇ ਨਿਕਟ ਨ ਆਵੈ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਸ ਪਚਾਵਨ ਹਾੜ ਬਦੀ ਪ੍ਰਥਮ ਸੁਖਦਾਵਨ ਤਵਾ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਰ ਭਰੀ ਲਉ ਲਿਓ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਸਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਗਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਵੈ ਬਹੁ ਭੇਦ ਗਹੇ ਹਮੇਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ।

ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਹੀਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਮਨੇ ਆਈਆਂ।

ਆਪੇ ਤਰਸ ਪਇਓਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀ ਵੈ ਹਰਿਆ ਪੌੜੀ, ਤਿੱਥੈ ਤੂੰ ਸਮਰੱਥ।

ਸੰਭਾਲੇ ਸਾਹ ਸਾਹ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦ ਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜਿਹਵਾ ਜਬ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈਏ ਠਾਉ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਾਦੇ ਜਗ ਮੈਂ ਉੱਤਮ ਕਾਢੀਆ ਹੈ। ਵਿਰਲੇ ਕੇ ਕੇ ਮਹੱਲਾ ਪੰਜਵਾਂ, ਰੱਖੇ ਰੱਖਣ ਹਾਰ ਆਪ ਉਭਾਰਿਆ, ਗੁਰ ਕੀ ਪੈਰੀ ਪਾਏ ਕਾਜ ਸਵਾਰਿਆ, ਹੁਆ ਆਪ ਦਯਾਲ ਮਨੋ ਨਾ ਵਿਸਾਰਿਆ, ਸਾਧ ਜਨਾ ਕੈ ਸੰਗ ਭਵ ਜਲ ਤਾਰਿਆ, ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬੇਦਾਰਿਆ, ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ, ਜਿਸ ਸਿਮਰਤ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਏ, ਘਰ ਨਾਉ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਹਨਾਂ ਨਾਮ ਜਪਿਆ ਬਣ ਸਕਿਆ, ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੈ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬਤਾ ਤਰ ਛੈ ਰਿਆਇਤ, ਦੇਗ ਤੇਗ ਫਤਿਹ ਬਿਰਤ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ, ਬਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਮੰਤਰ ਨੂੰ ਵਿਛੋੜਿਆ ਗਿਆ ਹੈ, ਗੁਰ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਏ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਪਾਰ ਮੇਰਾ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ, ਸੱਚ ਦੀਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ, ਗੁਰਬਾਣੀ ਪਾਠ ਕਰਦਿਆਂ ਹੋਇਆਂ ਇਹਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਿਆ ਵਾਸਤੇ, ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ ਨੇ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ, ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ, ਸੇਵਕ ਪਰਿਵਾਰ ਨੂੰ ਭਾਈ ਸੁਰਿੰਦਰ ਸਿੰਘ ਦੀ ਦੇਹ ਰੋਗਤਾ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਏ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ ਸ੍ਰੀ ਮੁਖ ਵਾਕ

ਤੁਜੈ ਤਿੰਨ ਦੁੱਖ ਦਰਿਦਰ ਮਿਟਿਓ ਜੋ ਖਿਨੰ ਕਰਮ ਕਰਤ ਤੋ ਦਰਸ ਪਰਸ ਪਾਰ ਸਰ ਬਲ ਭਟ ਜਸ ਗਾਇਓ।

ਬਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰਹੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ

ਗੁਰੂ ਜੀ ਕੀ ਫਤਿਹ, ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ, ਆਪ ਜੀ ਸੰਤ ਮਨ ਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਕੀਰਤਨ ਦੀ ਰਮਤਾ ਹੁਣ ਜਾਰੀ ਕੀਤਾ ਰਾਹੀਂ ਜੁੜਨਾ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾ ਮਾਤ ਆਪ ਸਿਰਜਨ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੋ ਕਿ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ, ਕੱਲ੍ਹ ਦੇ ਵਿਸ਼ੇਸ਼ ਦੀਵਾਨ ਸਾਜ ਰਹੇ ਹਨ। ਹਰ ਸਾਲ ਦੀ ਤਰ੍ਹਾਂ ਕੱਲ੍ਹ ਅੰਮ੍ਰਿਤ ਵੇਲੇ ਜੋ ਇਸ ਸਥਾਨ 'ਤੇ ਸਿਮਰਨ ਹੁੰਦੇ ਹਨ, ਸੰਗਤਾਂ ਵੱਲੋਂ ਸਿਮਰਨ ਹੋਣਗੇ 2 ਤੋਂ 4 ਅਤੇ 4 ਤੋਂ 5 ਕੀਰਤਨ ਰੂਪ ਸਿਮਰਨ ਹੋਣਗੇ। 5 ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ। 6:45 ਗੁਰੂ ਮਹਾਰਾਜ ਸਵਾਰੀ ਆਵੇਗੀ, ਫੁੱਲਾਂ ਦੀ ਵਰਖਾ ਹੋਵੇਗੀ, ਸਵਈਏ ਪੜੇ ਜਾਣਗੇ ਹਰਿਮੰਦਰ ਸਾਹਿਬ ਜੀ ਤਰ੍ਹਾਂ। 6 ਵਜੇ ਤੱਕ ਪ੍ਰਕਾਸ਼ ਹੋਣਗੇ। ਆਪ ਜੀ ਨੇ ਵੱਧ ਤੋਂ ਵੱਧ ਪ੍ਰੋਗਰਾਮ ਸਹਿਜ ਸਵੇਰੇ ਹਾਜ਼ਰੀ ਭਰਨੀ ਹੈ ਜੀ, ਅਤੇ ਇਸੇ ਹੀ ਖੁਸ਼ੀਆਂ ਸੰਬੰਧ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ। ਕੱਲ੍ਹ ਸ਼ਾਮ ਨੂੰ 5 ਵਜੇ ਸੰਪੂਰਨਤਾਵਾਂ ਹੋਣਗੀਆਂ, ਉਪਰੰਤ ਕੀਰਤਨ ਦਰਬਾਰ ਸਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ। 9 ਨਵੰਬਰ ਵਿੱਚ 21 ਨਵੰਬਰ ਨੂੰ ਦਿਨ ਸ਼ਨਿਚਰਵਾਰ ਗੁਰਦੁਆਰਾ ਸਾਹਿਬ ਵਿਖੇ ਸਵੇਰੇ 10 ਵਜੇ ਦੇ ਕਰੀਬ ਅੰਮ੍ਰਿਤ ਸੰਚਾਰ ਹੋ ਰਹੇ ਹਨ। ਆਪ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ, ਗੁਰੂ ਵਾਲੇ ਬਣਨਾ ਹੈ, ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ।

साहिब जी एक ओंकार सत

ਚਰਨ ਪਰੇ ਹਰ ਦੁਆਰ ਮਤ ਨਿਰਗੁਣ ਹਮ ਮੇਲੇ ਕਬਹੂ ਆਪਣੀ ਕਿਰਪਾ ਧਾਰ ਹਮਰੇ ਅਵਗੁਣ ਬਹੁਤ ਬਹੁਤ ਹੈ ਬਹੁ ਬਾਰ ਬਾਰ ਹਰ ਗਣਤ ਨ ਆਵੈ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹਿ ਹਰ ਭਾਵੈ ਹਮ ਅਪਰਾਧੀ ਰਾਖੇ ਗੁਰਸੰਗਤੀ ਉਪਦੇਸ਼ ਦਿਓ ਹਰ ਨਾਮ ਛਡਾਵੈ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲਹੇ ਤਬ ਬਿਸਮ ਹੋ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾਏ ਜੋ ਅਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਬੇ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਹਰ ਕੀ ਵਡਿਆਈ ਹੋ ਆਖ ਨਾ ਸਾਕਾਂ ਹੋ ਮੂਰਖ ਮੁਗਦਨੀ ਜਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸੁਆਮੀ ਸਰ ਨਾਗਤ ਪਿਆ

ਸਾਹਿਬ ਜੀ ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ।

ਸਾਰੇ ਹਰ ਹਰ ਗੁਣ ਸਾਰੇ ਤਿੰਨ ਜਮ ਨੇੜ ਨਾ ਆਵੇ ਜੰਮਣ ਮਰਨ ਤਿਨਾ ਕਾ ਚੂਕਾ ਜੋ ਹਰ ਲਾਗੈ ਪਾਵੇ ਗੁਰਮਤ ਹਾਰ ਰਸ ਹਰ ਫਲ ਪਾਇਆ ਹਰ ਹਰ ਨਾਮ ਉਰ ਧਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਜਿਨ ਇੱਕ ਮਨ ਧਿਆਇਆ ਤਿਨ ਸੁਖ ਪਾਇਆ ਤੇ ਵਿਰਲੇ ਸੰਸਾਰ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਚੀ ਨਿਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਲੜੀਵਾਰ ਵਿਚਾਰ ਆਸਾ ਰਾਜ ਦੇ ਵਿੱਚ ਕਰੀਮੋ ਕਰੀਮ ਰਹੀਮੋ ਰਹੀਮ ਫਹੀਮੋ ਫਹੀਮ ਅਜ਼ੀਮੋ ਅਜ਼ੀਮ ਦਾਨਿਸ਼ ਪਜੀਰ ਮਕੀਨੋ ਮਕਾਂ ਜ਼ਮੀਨੋ ਜਮਾਂ ਪੀਰਾਨ ਪੀਰ ਦਸਤਗੀਰ ਮੁਰਸ਼ਦ ਉਲ ਆਲਮੀਨ ਜਾਹਰ ਪੀਰ ਜਗਤ ਗੁਰ ਬਾਬਾ ਨਿਰੰਕਾਰ ਸਵਰੂਪ ਇਲਾਹੀ ਜੋਤ ਆਦਿ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ। ਸਤਿਗੁਰੂ ਸਾਹਿਬ ਜੀ ਨੇ ਇਲਾਹੀ ਬਾਣੀ ਦੇ ਵਿੱਚ ਜੋ ਫੁਰਮਾਇਆ ਉਸ ਨੂੰ ਕਮਾਇਆ। ਸਾਡਾ ਜਿੰਨਾ ਵੀ ਸਿਧਾਂਤ ਹੈ ਨਾ ਉਹ ਸਾਰਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦਾ ਬਖਸ਼ਿਆ ਹੋਇਆ। ਦਸ ਜਾਮੇ ਲਾਉਣ ਦਾ ਕਾਰਨ ਇਹ ਸੀ ਕਿ ਉਹਨੂੰ ਪ੍ਰੈਕਟੀਕਲ ਕਰਕੇ ਦਿਖਾਉਣਾ, ਕੱਲ ਨੂੰ ਕੋਈ ਇਹ ਨਾ ਆਖੇ ਵੀ ਹੋ ਨਹੀਂ ਸਕਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਫਰਮਾਇਆ ਹੈ ਵੀ ਤੂੰ ਇੱਕ ਮਨ ਇੱਕ ਚਿੱਤ ਇਕਾਗਰ ਹੋ ਕੇ ਧਿਆਉਣਾ ਹੈ। ਔਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਸਾਨੂੰ ਧਿਆਉਣ ਵਾਸਤੇ ਜਪਜੀ ਸਾਹਿਬ ਦੇ ਵਿੱਚ ਕਹਿ ਦਿੱਤਾ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਤੇਰਾ ਅੰਮ੍ਰਿਤ ਵੇਲਾ ਹੈ, ਜੇ ਗੱਲ ਇੱਥੇ ਮੁੱਕ ਜਾਂਦੀ ਨਾ ਤੇ ਕੱਲ ਨੂੰ ਕਿਸੇ ਨੂੰ ਕੋਈ ਮਾੜੀ ਮੋਟੀ ਔਕੜ ਹੁੰਦੀ ਤੇ ਉਹਨੇ ਕਹਿਣਾ ਸੀਗਾ ਵੇਖੋ ਜੀ ਕਹਿ ਦਿੱਤਾ ਹੈ ਪਰ ਇਉਂ ਹੋ ਜਾਂਦਾ ਹੈ। ਨੀ ਸਤਿਗੁਰ ਸਾਹਿਬ ਜੀ ਨੇ ਪ੍ਰੈਕਟੀਕਲ ਕਰਕੇ ਦਿਖਾਇਆ ਕਿ ਦੇਖ ਇਹ ਕਿੱਡਾ ਔਖਾ ਸਮਾਂ ਹੈ, ਕੱਲ ਨੂੰ ਤੂੰ ਬਹਾਨਾ ਨਾ ਲਾ ਸਕੇ ਜੀ ਮੈਂ ਇਸ ਕਰਕੇ ਉੱਠ ਨਹੀਂ ਸਕਿਆ, ਮੈਨੂੰ ਇਹ ਕੰਮ ਪੈ ਗਿਆ ਸੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਅੰਮ੍ਰਿਤ ਵੇਲਾ ਹੋ ਗਿਆ ਸੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਵਹੀਰ ਦੇ ਉੱਤੇ ਝੂਠੀਆਂ ਕਸਮਾਂ ਚੱਕਣ ਵਾਲਿਆਂ 22 ਧਾਰਦਿਆਂ ਰਾਜਿਆਂ ਤੇ ਮੁਗਲੀਆ ਸਲਤਨਤ ਨੇ ਹਮਲਾ ਕਰ ਦਿੱਤਾ ਸੀ।
ਤੇ ਸਤਿਗੁਰ ਸਾਹਿਬ ਜੀ ਨੇ ਉਸ ਵੇਲੇ ਫਰਮਾਇਆ ਸੀ ਜਿਸ ਨੂੰ ਅਲਾ ਯਾਰ ਖਾਂ ਜੋਗੀ ਨੇ ਬਿਆਨ ਦਿੱਤਾ ਤਵਾਰੀਖ ਦੇ ਪੰਨਿਆਂ ਤੇ ਵੀ ਹੈ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰਖ ਅਸੀਂ ਇਹ ਕਹਿੰਦੇ ਹਾਂ ਕਿ ਪੰਜ ਬਾਣੀਆਂ ਦਾ ਨਿਤਨੇਮ ਹਕੀਕਤ ਇਹ ਆ ਕਿ ਸਵੇਰ ਨੂੰ ਢਾਈ ਘੰਟੇ ਜਿਹੜੇ ਨੇ ਉਹ ਤੇ ਕਿਸ਼ਤਾਂ ਹੈ ਸਾਡੀਆਂ ਢਾਈ ਘੰਟੇ ਤੋਂ ਉੱਪਰ ਦਾ ਸਮਾਂ ਲਾਵੇ ਤੇ ਫਿਰ ਉਹਦੇ ਕੋਲੇ ਕੋਈ ਆਪਣਾ ਜਮਾ ਹੈ ਢਾਈ ਘੰਟੇ ਤੇ ਸਾਡਾ ਦਸਵੰਧ ਜਿਹੜਾ ਉਹ ਕਰਜ਼ਾ ਲਾਉਣੀ ਤੇ ਸਤਿਗੁਰ ਸਾਹਿਬ ਜੀ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਇਤਿਹਾਸ ਪੜ੍ਹ ਕੇ ਦੇਖ ਲਓ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਤੱਕ ਇੱਕ ਦਿਨ ਵੀ ਆਸਾ ਕੀ ਵਾਰ ਦਾ ਨਾਂਗਾ ਨਹੀਂ ਮਿਲੇਗਾ ਥਾ ਸਰ ਪੇ ਸਬਕਤ ਆ ਗਿਆ ਆਸਾ ਕੀ ਵਾਰ ਕਾ ਸਾਜੋ ਕੀ ਜੀਰੋ ਬੰਬ ਚੜਾਓ ਉਤਾਰ ਕਾ ਮਨਸਾ ਸਾ ਕਲਗੀ ਧਰ ਦਿਲੇ ਬੇਕਰਾਰ ਕਾ ਮੌਕਾ ਮਿਲੇ ਤੋ ਭਜਨ ਕਰ ਲੇ ਪਰਵਦਗਾਰ ਕਾ ਜਪਜੀ ਕਾ ਜਾਪ ਇਸ ਘੜੀ ਕਰਨਾ ਜ਼ਰੂਰ ਥਾ ਪੜ ਕੇ ਗੁਰੂ ਗ੍ਰੰਥ ਕੀ ਬਾਣੀ ਵਰਨਾ ਜ਼ਰੂਰ ਥਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਰਿਵਾਰ ਵਿਛੋੜਾ ਸਥਾਨ ਇੱਕ ਕਲ ਦਾ ਗਵਾਹ ਏ ਕਿ ਉਸ ਹੋਏ ਹਮਲੇ ਵਿੱਚ ਟਿਕ ਕੇ ਨਿਤਨੇਮ ਕੀਤਾ ਟਿਕ ਕੇ ਆਸਾ ਕੀ ਵਾਰ ਜਿਹੜੀ ਉਹ ਸਤਿਗੁਰ ਸਾਹਿਬ ਨੇ ਕੀਤੀ ਔਰ ਕੁਝ ਸਿੱਖਾਂ ਦੀ ਵਿਚਾਰ ਸੀ ਕਿ ਜੇ ਅੱਜ ਨਿਤਨੇਮ ਨਾ ਕਰਦੇ ਅੱਜ ਸਮਾਂ ਇੱਥੇ ਨਾ ਰੁਕਦੇ ਤੇ ਸ਼ਾਇਦ ਕੁਝ ਸਿੱਖ ਸ਼ਹੀਦ ਹੋਣ ਬਚ ਜਾਂਦੇ ਤੇ ਤਵਾਰੀਖ ਦੇ ਪੰਨਿਆਂ ਤੇ ਜਦੋਂ ਸਤਿਗੁਰ ਸਾਹਿਬ ਨੇ ਵਿਚਾਰ ਸੁਣੀ ਤੇ ਸਤਿਗੁਰ ਸਾਹਿਬ ਜੀ ਨੇ ਉਦੋਂ ਗੁਰੂ ਕੀ ਬਾਣੀਏ ਦੋ ਬਚਨ ਪੜੇ ਸੀ ਸਿੱਖਾਂ ਕੋਲੇ ਉੱਠ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ ਵਿਖੜੇ ਦਾਓ ਲੰਘਾਏ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਕਿ ਜੇ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਜੁੜ ਕੇ ਬੈਠ ਗਏ ਇਹ ਸਰਸਾ ਕੀ ਜਿਹੜਾ ਪੈਂਡਾ ਲੰਘਣਾ ਬੜਾ ਔਖਾ ਹੈ ਉਹ ਤੁਸੀਂ ਸੁਖ ਸਹਿਜ ਦੇ ਨਾਲ ਹੀ ਲੰਘ ਜਾਓਗੇ ਦੂਜਾ ਬਚਨ ਆਇਆ ਝਾ ਲਾਗੇ ਉਠਨਾਮ ਜਪ ਨਿਸਬਾਸਰ ਆਰਾਤ ਕਾਰਾ ਤੁਜਨਾ ਵਿਆਪੀ ਨਾਨਕ ਮਿਟੇ ਉਪਾਤ ਕਿ ਜੇ ਤੂੰ ਅੰਮ੍ਰਿਤ ਵੇਲੇ ਉੱਠਣ ਵਾਲਾ ਹੋਇਆ ਤੂੰ ਅੰਮ੍ਰਿਤ ਵੇਲੇ ਇੱਕ ਮਨ ਅਰਾਧਨ ਵਾਲਾ ਹੋਇਆ ਇਹ ਫੌਜਾਂ ਚ ਕੀ ਤੈਨੂੰ ਕਾਲ ਵੀ ਜਿਹੜਾ ਉਹ ਵਿਆਪ ਨਹੀਂ ਸਕੇਗਾ ਸਤਿਗੁਰ ਸਾਹਿਬ ਜੀ ਨੇ ਸਾਡੇ ਵਾਸਤੇ ਇਹ ਪੂਰਨੇ ਪਾਏ ਹੀ ਸਿੱਖਾ ਕਿ ਤੂੰ ਬਾਕੀ ਸਮਾਂ ਇਹ ਠੀਕ ਹੈ ਕਿ ਉਠਤ ਬੈਠ ਸੋਵਤ ਨਾਮ ਪਰ ਤੇਰਾ ਸਵੇਰ ਦਾ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਟਿਕ ਕੇ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਫਲਾਣਾ ਬੰਦਾ ਸੇਵਾ ਕਰਦਾ ਆਪਣੀ ਲੋੜ ਨੂੰ ਕਰਦਾ ਹੈ ਨਹੀਂ ਇੱਕ ਦੀ ਸੇਵਾ ਪਿੱਛੇ ਪਤਾ ਨਹੀਂ ਕਿੰਨਿਆਂ ਨੂੰ ਫਲ ਮਿਲਦਾ ਹੈ ਇੱਕ ਦੇ ਆਰਾਧਨ ਪਿੱਛੇ ਇੱਕ ਦੇ ਧਿਆਉਣ ਪਿੱਛੇ ਪਤਾ ਨਹੀਂ ਕਿੰਨਿਆਂ ਦਾ ਪਾਰ ਉਤਾਰਾ ਕਿੰਨਿਆਂ ਨੂੰ ਲਾਭ ਮਿਲਦਾ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਛੋੜੇ ਜੋ ਇੱਕ ਮਨ ਚਿੱਤ ਅਰਾਧੇ ਤਿੰਨ ਕੀ ਬਰਕਤੀ ਖਾਏ ਅਸੰਖ ਕਰੋੜੇ ਪਤਾ ਨੀ ਕਿੰਨਿਆਂ ਨੂੰ ਜਿਹੜਾ ਹੈ ਉਹ ਇੱਕ ਦੇ ਅਰਾਧਨ ਕਰਕੇ ਗਾਂ ਰੰਗ ਲੱਗਦਾ ਤੇ ਕਿੰਨੇ ਜਿਹੜੇ ਆ ਨਾ ਉਹ ਖਾਂਦੇ ਆ ਪਰ ਜਿਨ੍ਹਾਂ ਨੇ ਕਦੀ ਆਖਣ ਕੇ ਅੰਮ੍ਰਿਤ ਵੇਲੇ ਉੱਠਿਆ ਨੀ ਖਾਣ ਦੀ ਪਹਿਲਾਂ ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ ਮੋਏ ਮਰ ਜੰਮੇ ਕੋੜੇ ਸਤਿਗੁਰ ਸਾਹਿਬ ਜੀ ਨੇ ਇੰਨੀ ਸਖਤੀ ਨਾਲ ਸਾਨੂੰ ਅੰਮ੍ਰਿਤ ਵੇਲੇ ਧਿਆਨ ਨਾਲ ਧਿਆਉਣ ਨੂੰ ਆਖਿਆ ਬਾਬਾ ਫਰੀਦ ਤਾਂ ਇੱਥੇ ਚਲਾ ਗਿਆ ਹੈ
ਕਿ ਜਿਹੜਾ ਸਿਰ ਅੰਮ੍ਰਿਤ ਵੇਲੇ ਉੱਠ ਕੇ ਜਪ ਨਹੀਂ ਸਕਦਾ ਉਹ ਸਿਰ ਨੂੰ ਕਤਲ ਕਰ ਦੇ। ਗੱਲ ਇੱਥੇ ਨਹੀਂ ਰੁਕੀ। ਸਾਡੇ ਪਿੰਡਾਂ ਦੇ ਵਿੱਚ ਕੋਈ ਕੁੰਨੀ ਕਹਿੰਦਾ, ਕੋਈ ਤੌੜੀ ਕਹਿੰਦਾ, ਕੋਈ ਹਾਂਡੀ ਕਹਿੰਦਾ ਹੈ। ਉਹ ਸ਼ਾਮ ਨੂੰ ਚਾਰ ਕਵੇ ਵਿੱਚ ਦਾਲ ਸਬਜ਼ੀ ਰੱਖ ਦਿੰਦੇ ਸੀ ਥਕਾਵਾਂ ਚ ਗੋਹੇ ਪਾ ਕੇ, ਤੇ ਬਾਬਾ ਫਰੀਦ ਕਹਿੰਦਾ ਉਹ ਸਿਰ ਨੂੰ ਕਤਲ ਕਰਕੇ ਉੱਥੇ ਸੜਨ ਵਾਸਤੇ ਪਾ, ਜਿਹੜਾ ਸਿਰ ਜਿਹੜਾ ਹੈ ਅੰਮ੍ਰਿਤ ਵੇਲੇ ਉੱਠ ਕੇ ਜਪ ਨਹੀਂ ਸਕਦਾ। ਉੱਠ ਫਰੀਦਾ ਉਜੂ ਸਾਚ, ਸੁਬਹ ਨਮਾਜ਼ ਗੁਜ਼ਾਰ, ਜੋ ਸਿਰ ਸਾਈ ਨਾਨਵੇਂ ਸੋ ਸਿਰ ਕੱਪ ਉਤਾਰ। ਜੋ ਸਿਰ ਸਾਈ ਨਾਨਵੇਂ ਸੋ ਸਿਰ ਕੀਜੇ ਕਾਏ, ਕੁੰਨੇ ਹੇਠ ਜਲਾਈਏ ਬਾਲਣ ਸੰਦੜੇ ਥਾਏ। ਕਿ ਤੂੰ ਉਹਨੂੰ ਇਉਂ ਸਾੜ ਦੇ। ਕਬੀਰ ਸਾਹਿਬ ਕਹਿੰਦੇ ਜੇ ਇਹ ਮਨੁੱਖਾ ਜਨਮ ਪਾ ਕੇ ਤੂੰ ਨਾ ਧਿਆਇਆ, ਤੇ ਇੱਕ ਗੱਲ ਯਾਦ ਰੱਖੀ, ਦੁਬਾਰਾ ਤੈਨੂੰ ਮਾਨਸ ਜਨਮ ਨਹੀਂ ਮਿਲੇਗਾ, ਪਤਾ ਨਹੀਂ ਕਦੋਂ ਕਿੰਨਾ ਚਿਰ ਭਟਕਦਾ ਰਹੇਗਾ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਖੋਰ। ਪਿੰਡਾਂ ਦੇ ਵਿੱਚ ਦਰਖਤ ਹੁੰਦੇ ਆ, ਉਹਨਾਂ ਨੂੰ ਦਵਾਈ ਨਾ ਲਾਓ ਤੇ ਪਏ ਪਏ ਨੂੰ ਵਿੱਚੋਂ ਕੀੜਾ ਲੱਗ ਜਾਂਦਾ ਤੇ ਖੋਖਲਾ ਰਹਿ ਜਾਂਦਾ। ਉਹਦਾ ਕੋਈ ਫਰਨੀਚਰ ਨਹੀਂ ਬਣ ਸਕਦਾ, ਉਹਦਾ ਕੋਈ ਦਰਵਾਜ਼ਾ ਨਹੀਂ ਕਿਤੇ ਕੰਮ ਨਹੀਂ ਆ ਸਕਦਾ। ਕਹਿੰਦੇ ਇਉਂ ਹੀ ਇਹ ਤੇਰਾ ਸਰੀਰ ਲੱਕੜ ਦੀ ਹਾਂਡੀ ਹੈ, ਜੇ ਇਹਨੂੰ ਉਹਦੇ ਨਾਮ ਦੀ ਦਵਾਈ ਤੂੰ ਨਾ ਲਾਈ ਨਾ ਧਿਆਇਆ ਤੇ ਤੇਰਾ ਉਸ ਲੱਕੜ ਵਰਗਾ ਹਾਲ ਲੰਘ। ਉਹ ਲੱਕੜ ਕੇਵਲ ਬਾਲਣ ਦੇ ਕੰਮ ਆਉਂਦੀ ਹੈ। ਕਬੀਰ ਰਾਮ ਨਾ ਧਿਆਇਓ ਮੋਟੀ ਲਾਗੀ ਹੋਰ।

ਮੈਂ ਅੰਮ੍ਰਿਤ ਵੇਲੇ ਦਾ ਸੌਣਾ ਛੱਡਿਆ ਬੇਦਾਰੀ ਅਸ ਜ਼ਿੰਦਗਾਨੀ ਆਰ ਫਾਨ ਸ਼ੌਕ ਗੋਇਆ ਹਰਾਮ ਕਰਦਨ ਅਸ ਆਇੰਦਾ ਖੁਆਬ ਸੁਬਾ ਜੇ ਮੈਂ ਅੰਮ੍ਰਿਤ ਵੇਲੇ ਦਾ ਸੌਣਾ ਛੱਡਿਆ ਇਸ ਤੀਰਥ ਦੀ ਆਸ ਤੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਜੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੇ ਮੰਗਲਾਚਾਰ ਕਰਦੇ ਆ, ਸਤਿਗੁਰ ਸਾਹਿਬ ਜੀ ਦਾ ਮੰਗਲਾਚਾਰ ਕਰਦਿਆਂ ਕਹਿੰਦੇ ਗੁਰਪੁਰਬ ਮਨਾਉਣਾ ਹੈ ਤੇ ਤੂੰ ਤੇਰਾ ਮੁੱਢ ਕੀ ਏ, ਹੋਰ ਲੰਗੋ ਲਾਉਣੇ ਵੱਖਰੀ ਗੱਲ ਏ ਜਾਂ ਹੋਰ ਸੇਵਾ ਵੱਖਰੀ ਗੱਲ ਏ, ਭਾਏ ਭਗਤ ਗੁਰਪੁਰਬ ਕਰ। ਜੇ ਤੂੰ ਭਾਵਨਾ ਨਾਲ ਉਹਦੀ ਭਗਤੀ ਨਹੀਂ ਕੀਤੀ ਤੇ ਤੇਰਾ ਗੁਰਪੁਰਬ ਬਣਾਇਆ ਨਹੀਂ ਗਿਆ। ਭਾਏ ਭਗਤ ਗੁਰਪੁਰਬ ਕਰ, ਨਾਮ ਦਾਨ ਇਸਨਾਨ ਦੜਾਇਆ ਕਿ ਤੇਰਾ ਗੁਰਪੁਰਬ ਬਣਾਉਣਾ ਤਾਂ ਸਫਲ ਏ ਕਿ ਜੇ ਤੂੰ ਭਾਵਨਾ ਚ ਆ ਕੇ ਇਸਨਾਨ ਕਰਕੇ ਤੂੰ ਉਹਦਾ ਨਾਮ ਜਪਣਾ ਕੀਤਾ ਹੈ ਤੇ ਫਿਰ ਤੇਰਾ ਗੁਰਪੁਰਬ ਬਣਾਉਣਾ ਸਫਲ ਏ। ਸਤਿਗੁਰ ਸਾਹਿਬ ਦੀ ਬਾਬਤ ਆਖਿਆ ਹੈ ਭਾਏ ਨਾਮ ਦਾਨ ਇਸਨਾਨ ਕਰ, ਭਾਏ ਭਗਤ ਗੁਰਮੁਖ ਨਿਸਤਾਰਾ, ਕਿ ਜੇ ਤੂੰ ਜਪਣ ਵਾਲਾ ਹੋਵੇ, ਤੇਰੇ ਕੋਲੇ ਨਾਮ ਹੋਵੇ, ਇਸਨਾਨ ਹੋਵੇ, ਦਾਨ ਹੋਵੇ, ਤੇ ਫਿਰ ਤੂੰ ਭਾਵਨਾ ਭਗਤੀ ਵਾਲਾ, ਫਿਰ ਤੂੰ ਇਸ ਸੰਸਾਰ ਦੇ ਹਨੇਰੇ ਵਿੱਚੋਂ ਤਰੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਹੋ ਕੁਰਬਾਣੀ ਤਿੰਨਾਂ ਗੁਰਸਿੱਖਾਂ ਜੋ ਅੰਮ੍ਰਿਤ ਵੇਲੇ ਸਰ ਨਵਾਉਂਦੇ, ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਹਦੀ ਯਾਦ ਵਿੱਚ ਜੁੜਦੇ ਆ, ਮੈਂ ਉਹਨਾਂ ਤੋਂ ਕੁਰਬਾਨ ਕਰਦਾ। ਤੇ ਜੇ ਅੰਮ੍ਰਿਤ ਵੇਲੇ ਉੱਠਣ ਲੱਗ ਪਏ ਤੇ ਸਤਿਗੁਰ ਸਾਹਿਬ ਜੀ ਉਹਦੇ ਤੇ ਕਿਰਪਾ ਕਰਨ ਲੱਗ ਪੈਂਦੇ ਆ, ਉਹਦਾ ਮਨ ਇਹੋ ਜਿਹੇ ਕੌਤਕ ਲੱਗਣਗੇ ਕਿ ਉਹ ਹੋਰ ਉਸ ਪਾਸੇ ਨੂੰ ਤੁਰੇਗਾ। ਤੇ ਅੰਮ੍ਰਿਤ ਵੇਲਾ ਜਿਹੜਾ ਸਾਡਾ ਹੈਗਾ ਹੈ ਉਹ ਸ਼ਬਦ ਤੇ ਸੁਰਤ ਦਾ ਅਭਿਆਸ ਹੈ, ਸਾਡੇ ਮਰਿਆਦਾ ਦੇ ਝਗੜੇ ਨੇ। ਪਰ ਜੇ ਕਿਤੇ ਅੰਮ੍ਰਿਤ ਵੇਲੇ ਸੁਰਤ ਜੋੜ ਕੇ ਨਿਤਨੇਮ ਕਰਨ ਵਾਲਾ ਹੋਵੇ ਜਾਂ ਵਾਹਿਗੁਰੂ ਗੁਰ ਸ਼ਬਦ ਜਾਂ ਮੂਲ ਮੰਤਰ ਦਾ ਅਭਿਆਸ ਕਰਨ ਵਾਲਾ ਹੋਵੇ ਤੇ ਸੱਚ ਜਾਣਿਓ ਉਹਦਾ ਮਰਿਆਦਾ ਦਾ ਝਗੜਾ ਜਿਹੜਾ ਨਾ ਮੁੱਕ ਜਾਏਗਾ। ਮੈਨੂੰ ਮਾਫ ਕਰਿਓ, ਮੈਂ ਇਹ ਨਹੀਂ ਕਹਿਣਾ, ਪਰ ਮੈਂ ਇੱਕ ਗੱਲ ਕਹਾਂਗਾ, ਝਗੜਾ ਮੂਲ ਮੰਤਰ ਦਾ ਕਰਨ ਵਾਲੇ ਬਹੁਤ ਨੇ ਪਰ ਜਪਣ ਵਾਲੇ ਬਹੁਤ ਘੱਟ ਨੇ ਕਿ ਜਿਹੜੇ ਜਪਣ ਵਾਲੇ ਹੋਣ। ਅਸੀਂ ਅੰਮ੍ਰਿਤਸਰ ਹੁੰਦੇ ਸੀ ਸੰਤਾਂ ਕੋਲੇ, ਇੱਕ ਵਾਰੀ ਉਹਨਾਂ ਨੂੰ ਜੋ ਪੁੱਛਿਆ ਗਿਆ ਸੀਗਾ, ਉਹ ਕਹਿੰਦੇ ਜਪਣ ਵਾਲਿਓ ਜਪੋ, ਇਸ ਗੱਲ ਚੋਂ ਨਿਕਲੋ ਕਿ ਇਹ ਕੀ ਏ। ਕਹਿੰਦੇ ਭਾਵੇਂ ਇਕੱਲਾ ਇੱਕ ਉਹ ਅਹੰਕਾਰ ਹੀ ਜਪ ਲਓ, ਤੁਸੀਂ ਜਪੋਗੇ ਤੇ ਕਿਤੇ ਟਿਕਾਣੇ ਪਹੁੰਚੋਗੇ, ਤੇ ਜੇ ਇਹ ਝਗੜਾ ਹੀ ਕਰਦੇ ਰਹੇ ਤੇ ਤੁਸੀਂ ਕੁਛ ਵੀ ਜਿਹੜਾ ਹੈ ਉਹ ਨਹੀਂ ਪਾਉਣਾ। ਤਾਂ ਹੀ ਵਾਦ ਵਿਵਾਦ ਕਾਹੂ ਸੁਣਾ ਕੀਜੇ, ਰਸਨਾ ਰਾਮ ਰਸਾਇਣ ਪੀਜੇ। ਤੇ ਜਿਸ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਾ ਨਾਮ ਧਿਆਵੇ। ਜੇ ਇਹ ਕਹਿੰਦਾ ਮੈਂ ਕਿ ਮੈਂ ਸਿੱਖ ਗੁਰੂ ਨਾਨਕ ਦਾ ਤੇ ਫਿਰ ਤੇਰਾ ਅੰਮ੍ਰਿਤ ਵੇਲੇ ਉੱਠਣਾ ਜ਼ਰੂਰੀ ਹੈ ਸੱਜਣਾ, ਫਿਰ ਤੂੰ ਅੰਮ੍ਰਿਤ ਵੇਲੇ ਸੁੱਤਾ ਨਹੀਂ ਰਹਿਣਾ ਚਾਹੀਦਾ। ਤੇ ਸਤਿਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਨੇ ਅੱਜ ਇਸ ਫੁਰਮਾਨ ਦੇ ਇਸ ਫੁਰਮਾਨ ਇਸ ਪਦ ਵਿੱਚ ਇਹ ਫਰਮਾਇਆ, ਜਿਨ ਇੱਕ ਮਨ ਧਿਆਇਆ ਤਿੰਨ ਸੁੱਖ ਪਾਇਆ, ਜਿਨੇ ਇੱਕ ਮਨ ਕੇ ਧਿਆਣਾ ਕੀਤਾ ਹੈ ਤੁਰਦਿਆਂ ਫਿਰਦਿਆਂ। ਜਿਹੜਾ ਇਹ ਗੱਲ ਵੱਖਰੀ ਏ ਕਿ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਟਿਕਾਉਣਾ ਹੈ, ਸ਼ਬਦ ਸੁਰਤ ਲਿਵ ਗੁਰਮਤ ਕੋ ਪ੍ਰਗਾਸ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਧਿਆਏਗਾ ਫਿਰ ਤੇਰਾ ਗੁਰਮਤ ਦਾ ਮਰਿਆਦਾ ਝਗੜਾ ਨਹੀਂ, ਤੇਰੇ ਅੰਦਰ ਗੁਰੂ ਕੀ ਮਤ ਦਾ ਪ੍ਰਕਾਸ਼ ਹੋ ਜਾਏਗਾ। ਸ਼ਬਦ ਸੁਰਤ ਲਿਵ ਗੁਰਮਤ ਕੋ ਪ੍ਰਗਾਸ ਅਕਥ ਕਥਾ ਬਨੋਦ, ਤੂੰ ਇਹੋ ਜਿਹਾ ਆਨੰਦ ਮਾਣੇਗਾ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੇ ਉਹਦੇ ਅੱਗੇ ਇਹੋ ਜਿਹੇ ਕੌਤਕ ਲੱਗਣਗੇ ਕਿ ਤੂੰ ਹੋਰ ਉਸ ਪਾਸੇ ਨੂੰ ਤੁਰ ਪਵੇ। ਅਕਥ ਕਥਾ ਬਨੋਦ

0: ਲੱਖ ਲਖਾਏ ਹੈ ਜਿਹਨੂੰ ਜਾਣ ਨਹੀਂ ਸਕਦਾ ਕੋਈ, ਉਹ ਤੈਨੂੰ ਆਪ ਆਪਣਾ ਆਪ ਜਨਾਏਗਾ। ਇਹਦਾ ਮਤਲਬ ਉਹਨੂੰ ਪਿਆਰ ਨਾਲ ਧਿਆਨ ਲਾ ਪਿਆ, ਜਿਹਨੂੰ ਦੁਨੀਆਂ ਦੀ ਕੋਈ ਤਾਕਤ ਛਲ ਨਹੀਂ ਸਕਦੀ, ਉਹ ਆਪ ਇਹੋ ਜਿਹਾ ਕੌਤਕ ਲਾਏਗਾ ਕਿ ਆਹ ਮੈਨੂੰ ਛਲ ਆ। ਅਛਲ ਅਛੇਦ ਅਭੇਦ ਹੈ, ਉਹ ਅਛਲ ਏ ਉਹਨੂੰ ਕੋਈ ਛਲ ਨਹੀਂ ਸਕਦਾ, ਅਛੇਦ ਏ ਉਹਨੂੰ ਕੋਈ ਤੋੜ ਨਹੀਂ ਸਕਦਾ, ਉਹ ਅਭੇਦ ਏ ਉਹ ਚ ਕੋਈ ਫਰਕ ਨਹੀਂ ਪਾ ਸਕਦਾ। ਪਰ ਜਦੋਂ ਤੂੰ ਇੱਕ ਮਨ ਧਿਆਨ ਵਾਲਾ ਹੋਏਗਾ, ਭਗਤ ਵਛਲ ਹੋਏ, ਵਛਲ ਕਹਿੰਦੇ ਪਿਆਰ ਨੂੰ, ਭਗਤ ਤੱਤੇ ਨੂੰ ਸਿਆਰੀ ਭਗਤੀ ਕਰਨ ਵਾਲਾ ਹੋ ਗਿਆ, ਭਗਤ ਵਛਲ ਹੋਏ ਆਪ ਛਲਾਇਆ, ਉਹ ਤੈਨੂੰ ਆਪ ਆਖੇਗਾ ਆ ਮੈਨੂੰ ਛਾਲਾ, ਮੈਂ ਤੇਰੇ ਕੋਲੇ ਆਪ ਆ ਗਿਆ। ਪਰ ਕਦੋਂ? ਜਦੋਂ ਤੂੰ ਇੱਕ ਮਨ ਧਿਆਏਗਾ ਉਦੋਂ ਤੈਨੂੰ ਉਹ ਆਤਮਿਕ ਸੁੱਖ, ਉਹ ਸਹਿਜ ਅਵਸਥਾ ਬਖਸ਼ੇਗਾ। ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ, ਤੇ ਵਿਰਲੇ ਸੰਸਾਰ ਜੀਉ। ਸਾਹਿਬ ਜੀ ਫਰਮਾਉਂਦੇ ਕਿ ਬਖਸ਼ ਬਹੁਤ ਵੱਡੀ ਏ, ਪਰ ਇਹਨੂੰ ਲੈਣ ਵਾਲੇ ਜਿਹੜੇ ਬਖਸ਼ ਨੂੰ ਉਹ ਬਹੁਤੇ ਤਿਆਰ ਨਹੀਂ, ਵਿਰਲੇ ਜਾਂਦਨੇ ਜਿਨ੍ਹਾਂ ਨੂੰ ਇਹ ਸਾਰੇ ਕਿ ਅਸੀਂ ਆਪਣਾ ਇਹ ਲਾਹਾ ਖੱਟ ਲਈਏ। ਇਹੀ ਲਾਹਾ ਖੱਟਣ ਵਾਸਤੇ ਤੂੰ ਇੱਥੇ ਆਇਆ ਹੀ, ਤੇਰਾ ਅੱਗੇ ਵਸਣਾ ਤਾਂ ਸੌਖਾ ਹੋਣਾ। ਰੋਜ਼ ਪੜ੍ਹਦੇ ਹਾਂ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਵਸਣ ਸੁਹੇਲਾ। ਜੇ ਤੂੰ ਇੱਥੇ ਇਹ ਲਾਭ ਖੱਟਿਆ ਤੇ ਫਿਰ ਤੇਰੇ ਅੱਗੇ ਜਿਹੜਾ ਉਹ ਵਸਣਾ ਬੜਾ ਸੁਖੀ ਹੋਵੇਗਾ। ਤੈਨ ਜਮ ਨੇੜ ਨਾ ਆਵੇ, ਗੁਰ ਸ਼ਬਦ ਕਮਾਵੇ, ਕਬੂ ਨਾ ਆਵੇ ਹਾਰ ਜੀਓ। ਇਹ ਸਜਣਾ ਜਿਹੜੇ ਜਮਦੂਤ, ਤੁਸੀਂ ਕਿਸੇ ਧਰਮ ਦੀ ਫਲਾਸਫੀ ਨੂੰ ਪੜੋ, ਕਿਸੇ ਨੇ ਇਹ ਨਹੀਂ ਲਿਖਿਆ ਕਿ ਤੂੰ ਸਾਡੀ ਭਗਤੀ ਕਰ ਤੇ ਤੇਰਾ ਜਮਦੂਤਾਂ ਦਾ ਰਸਤਾ ਜਿਹੜਾ ਹੈ ਉਹ ਖਤਮ ਹੋ ਜਾਏਗਾ। ਹਿੰਦੂ ਮਤ ਦੇ ਵੈਹੋ ਸਨਾਤਨ ਕਹਿੰਦੇ, ਪਰ ਸਨਾਤਨ ਮਤ ਨਹੀਂ ਜੇ ਹੈਗਾ। ਕਿਸੇ ਗ੍ਰੰਥ ਵਿੱਚ ਉਹਨਾਂ ਨੇ ਸਾਡੇ ਉਸਤਾਦ ਨੂੰ ਸੀ ਕਿ ਕਿਸੇ ਗ੍ਰੰਥ ਦੇ ਵਿੱਚ ਸਨਾਤਨ ਮਤ ਨਹੀਂ ਹੈਗਾ। ਸਨਾਤਨ ਤੇ ਪੁਰਾਤਨ ਹੁੰਦਾ ਹੈ, ਤੇ ਪੁਰਾਤਨ ਜਿਹੜਾ ਉਹ ਪਰਮੇਸ਼ਰ ਰੇ, ਤੇ ਪਰਮੇਸ਼ਰ ਵਾਲਾ ਕੌਣ ਹੋਇਆ ਹੈ? ਰੱਬ ਨੂੰ ਧਿਆਉਣ ਵਾਲਾ। ਭਗਤ ਕਬੀਰ ਜੀ ਨੇ ਫਰਾਇਆ, ਅਬ ਮਨ ਉਲਟ ਸਨਾਤਨ ਹੁਆ, ਮੇਰਾ ਮਨ ਜਿਹੜਾ ਹੈ ਸੰਸਾਰ ਵੱਲੋਂ ਉਲਟ ਕੇ ਹੁਣ ਸਨਾਤਨ ਪੁਰਾਤਨ ਉਹ ਅਕਾਲ ਪੁਰਖ ਦਾ ਹੋ ਗਿਆ। ਤਬ ਜਾਣਿਆ ਜਬ ਜੀਵਤ ਮੂਆ, ਜਦੋਂ ਮੈਂ ਜਿਉਂਦੇ ਜੀ ਦੁਨੀਆਂ ਦੀਆਂ ਖਾਸ਼ਾਂ ਮਾਰ ਦਿੱਤੀਆਂ ਉਹਦਾ ਹੋ ਗਿਆ। ਸਨਾਤਨ ਮਤ ਤੇ ਉਹ ਵਾਹਿਗੁਰੂ ਅਕਾਲ ਪੁਰਖ ਦਾ ਸਨਾਤਨ ਮਤ ਉਹਨਾਂ ਦੇ ਕਿਸੇ ਗ੍ਰੰਥ ਚ ਵੀ ਹੈ ਨੀ, ਨਾ ਸਨਾਤਨ ਨੇ। ਜੇ ਸਨਾਤਨ ਹੋ ਜਾਣ ਝਗੜੇ ਮੁੱਕ ਜਾਣਗੇ। ਸਨਾਤਨ ਤੇ ਉਹ ਵਾਹਿਗੁਰੂ, ਪੁਰਾਤਨ ਕੇਵਲ ਇੱਕ ਜਨ ਪੁਰਖ ਪੌਰਾਤਨ। ਸੁਣੀਏ ਕਿ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਿਹੜਾ ਹੈ ਉਹਨੂੰ ਸੁਣਨਾ ਕਰੀਏ। ਜੇ ਉਹਨੂੰ ਸੁਣੇ ਤੇ ਫਿਰ ਦੁਨੀਆਂ ਦੇ ਵਿੱਚ ਜਿੰਨੇ ਵੀ ਧਰਮ ਨੇ, ਜੇ ਤੁਸੀਂ ਹਿੰਦੂ ਧਰਮ ਨੂੰ ਪੜੋਗੇ, ਉਹਦਾ ਕੋਈ ਕਰਮ ਕਾਂਡ ਕਰ, ਉਹਦੇ ਕੋਈ ਵਰਤ ਰੱਖ, ਲੇਕਿਨ ਇਹ ਲਿਖਿਆ ਏ ਕਿ ਤੈਨੂੰ ਬਤਰਨੀ ਨਗੀ ਵਿੱਚੋਂ ਲੰਘਣਾ ਪੈਣਾ ਏ, ਤੈਨੂੰ 16 ਥਾਣਿਆਂ ਦੇ ਵਿੱਚ ਮਾਰ ਖਾਣੀ ਪੈਣੀ ਏ, ਤੂੰ ਬਚ ਨਹੀਂ ਸਕਦਾ ਭਾਵੇਂ ਵਰਤ ਕਰੇ ਭਾਵੇਂ ਉਹਨਾਂ ਤੀਰਥਾਂ ਤੇ ਇਸ਼ਨਾਨ ਕਰੇ। ਇਸਲਾਮ ਦੀ ਦੁਨੀਆਂ ਇਹ ਕਹਿੰਦੀ ਏ ਕਿ ਤੂੰ ਰੋਜੇ ਰੱਖੇ, ਨਮਾਜ਼ ਕਰੇ, ਤੇ ਸਜਣਾ ਫਿਰ ਵੀ ਤੈਨੂੰ ਕਿਆਮਤ ਤੱਕ ਇਉਂ ਰਹਿਣਾ ਪਏਗਾ। ਤੇ ਜੇ ਕਿਆਮਤ ਤੋਂ ਬਾਅਦ ਵੀ ਪ੍ਰਾਪਤ ਹੋਇਆ ਤੇ ਖੁਦਾ ਦੀ ਪ੍ਰਾਪਤੀ ਨਹੀਂ। ਇੱਥੇ ਤੱਕ ਕਿ ਜਬਰਾਇਲ ਫਰਿਸ਼ਤੇ ਨੂੰ ਪੜੋ ਤੇ ਇਹ ਲਿਖਿਆ ਹੈ ਕਿ ਜਦੋਂ ਉਹ ਹਜ਼ਰਤ ਮੁਹੰਮਦ ਸਾਹਿਬ ਨੂੰ ਲੈ ਕੇ ਜਾ ਰਿਹਾ ਸੀ ਤੇ 7ਵੇਂ ਆਕਾਸ਼ ਤੇ ਛੱਡ ਕੇ ਕਹਿੰਦਾ ਜੀ ਇਦੋਂ ਅੱਗੇ ਮੈਂ ਨਹੀਂ ਜਾ ਸਕਦਾ। ਇਹ ਉਹਨਾਂ ਦੀ ਹਿਸਟਰੀ ਚ ਲਿਖਿਆ ਹੋਇਆ ਹੈ ਕਿ ਇਦੋਂ ਅੱਗੇ ਤੇ ਮੇਰੇ ਖੰਭ ਸੜਦੇ ਆ, ਪਰਮੇਸ਼ਰ ਤੱਕ ਖੁਦਾ ਤੱਕ ਪਹੁੰਚ ਜਿਹੜੀਏ ਉਹਨਾਂ ਆਪ ਮੰਨੀਏ ਕਿ ਨਹੀਂ ਹੈਗੀ। ਪਰ ਸਤਿਗੁਰ ਸਾਹਿਬ ਜੀ ਕਹਿੰਦੇ ਜੇ ਤੂੰ ਧਿਆਨ ਵਾਲਾ ਹੋਇਆ, ਜੇ ਪੈਡੇ ਲੁੱਟੀ ਪਨਹਾਰੀ, ਜਿਹੜੇ ਰਸਤੇ ਤੇ ਦੁਨੀਆਂ ਲੁੱਟੀ ਗਈ ਏ, ਸੋ ਮਾਰਗ ਸੰਤਨ ਦੋਰਾਰੀ। ਤੇ ਆਮ ਪ੍ਰਚਾਰਕਾਂ ਕੋਲ ਵਾਰਤਾ ਸੁਣੀ ਹੋਏਗੀ ਤੁਸੀਂ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇੱਕ ਪੰਡਿਤ ਨੇ ਆ ਕੇ ਕਰਖਾ ਕਥਾ ਕੀਤੀ ਸੀ ਗੱਲ ਪੁਰਾਣ ਦੀ, ਤੇ ਆਖਿਆ ਇੱਕ ਸਾਲ ਦਾ ਰਸਤਾ ਏ ਜਿਹੜਾ ਇਹ ਤੈਅ ਕਰਨਾ ਪੈਂਦਾ ਧਰਮ ਰਾਜ ਦੇ ਕੋਲੇ ਲੇਖਾ ਦੇਣ ਤੋਂ ਪਹਿਲਾਂ। ਇੱਕ ਸਿੱਖ ਨੇ ਕਹਿਤਾ मैं गुरु की कृपा न चार पैरां च पहुंचांगा, दूजा कहिंदा दो पैरां च पहुंचांगा, तीजा कहिंदा एक पैर दे विच, लेकिन सिख उठिया कहिंदा सत जानी साडे वास्ते ओ रस्ता ही नहीं हैगा। सतगुरु साहिब जी ने आख्या सिखा जे तू ध्यान वाला होवे ते तेरे वास्ते ओ रस्ता नहीं हैगा। जे पैडे लूटी पनहारी सो मार्ग संतन दुरारी, सतगुर पूरे साच किया नाम तेरे की मुक्ति बिथी, जम का मार्ग दूर रहा। जह लाल जगाती घाट जिथे टैक्स दे के लुटे जा रहे ने, दूर रही ओ जन ते बाट, गुरु के सिख तू ओ रस्ता ही दूर। जिहे आप ते बहुत घन साथ जिथे तुसी कहिंदे जेखे इन्नी मार पैंदी है, लेकिन जिथे गुरु का सिख होया ए गल याद रहे पार ब्रह्म के संगी साथ, उथे रब दे प्यारे जेड़े आ ओ रब दियां गल्लां करदे, ओदे नाम जपदे होए ओ इलाही मौज विच होणगे। उहनां नूं ए आखे कि तुहाडे नेड़े आ जावे, एक मन ध्यान वाला होया ते फिर वारां दे वधीक ते सतगुर साहिब जी ने फरमाया है कि जेड़े धर्मराज तों दुनिया डरदी है ते ओ धर्मराज भी कहिंदा है कि नामी बंदा ध्यान वाला आवे ते मैं उठ के मिलदा वां, शुक्र है कि ए आया मेरा घर पवित्र होया। नाम ध्यान साजना जन्म पदार्थ जीत, नानक धर्म ऐसे चवै की तो भवन पुनीत। धर्मराज कहिंदा आ तू मेरा घर जेड़ा है ओ पवित्र कीता तेरे आउन दे नाल, ओ उठ के सगा अगू सत्कार करदा है। पर जे तू ना ध्याया ते फिर तेरे हाल की होना है। साहब जी कहिंदे जा पक्का ता कट्टे आ रही सो पलरवाड़, कणक पकदी है ते किसान जेड़ा है उन मुढ़ों नहीं पटदा उन वटदा है। कहिंदे इयों तेरी जान कढ़नगे जिवें ओ किसान ने कणक नूं कट्टिया है, कट्टन तों बाद पहला गाह पैंदे सी, रलाटे आए कमाइना आ गईआं, सिट्टिआं दे कसीर जिथे जांदे आ। जा पक्का ता कट्टिया रही सो पलरवाड़, साण कि सारा जिथिआ कन लिया तन झाड़, जिवें ओ दाणे कढ़े आ इउं तेरी जान कढ़ी जाएगी। जिवें बाबे फरीद ने भी आख्या है जिंद न माणी कढ़ीए हड्डां को कड़काए, ते कहिंदे की ओ दाणे छड़ दित्ते असीं कई वार किसे दी अटैक ना मौत हो जावे, अहीं कहिंदे बड़ी चंगी मौत आ गई है। नहीं की पता है ओहदे नाल की बीतदी, साहिब जी कहिंदे तैनू नहीं पता। मैं इथों उदाहरण देना वा, दोइपड़ चक्की जोड़ के पीसण आए बैठ, जिवें चक्की नूं पीण वास्ते बैठते सीगे ते ओ देख चक्की दे पुड़ां थले दले जांदे ही तेरी जान नूं जिंद नूं इउं दलिया जाएगा। जो दर रहे से उभरे, ते कहिंदे बचदे कौन ने जेड़े उस चक्की दी किली ना लगदे आ, किली की है धुरा, धुरा की है वाहिगुरु अकाल पुरख। ते जेड़े इत्थे आ के उद ना लगदे आ, जिन्हां ने एक मन एक चित ध्याया है ओ बचणगे। जो दर रहे से उभरे नानक अजब डिठ, सतगुरु ने आख्या नाम तू बंदा जेड़ा है ओ खाली होवे ओ दुनिया च अपने आप नूं वड्डा कहिंदा है। ते कहिंदे ओ देख फसलां विच सब तू वड्डी फसल जेड़ी कद करदी है ओ गन्ना है, वेख जे मिठा पक्किया, वेख ओ पक गया है भाव तेरी उम्र पूरी होगी, तू दुनिया च कौडियां करके वड्डा हो गया, ते कमाद नूं भी मुड्डों कोई नहीं पुटदा, ओनूं भी टोके ना वड्डदे आ। कहिंदे ओ वेख जिवें ओनूं वेख जे मिठा पक्किया, कट कुट बद्दा पाए, कहिंदे इउं तेनूं कट के इउं तेनूं बन्निआ होवेगा। जिवें सतगुर साहिब जी ने अलाहणियां दे पाठ में जम मार्ग पंथ ना सूझी, उजड़ अंध गबारो वा, ना जल लेफ तलाइया, ना भोजन परकारो वा, भोजन पाओ न ठंडा पानी, ना कापड़ सिंगारो गल संगल सिर मारे उबो ना दिसे घर बारो तेरे गल जिवें संगल मारे होणगी इउं जिवें उह कमाद बनिया गया वेख जे मिठा पक्किया कट कुट बद्दा पाए खुंडा अंदर रख के देन सो मल सजाए जिवें उह वेलणे पीड़ दे आ तेरी जिंद कढ़न वास्ते इउं तेनू पीड़िया जाएगा हुण तेरी जिंद कढ़ी गई उह चो रस कढ़िया गया की रस नूं छड़ दित्ता कहिंदे नहीं जिंद न माणी कढ़ी ऐ हड्डां कूकड़काए खुंडा अंदर रख के देन सो मल जाए रस कस टट्टर पाई ऐ तप्पे तै विलाए कहिंदे वेख उसे खोरी दी अग बाल के तेरे कीते हुए कर्मां अनुसार जो तू ना त्या होया तेरे कर्म ना होए ते फिर ओ रस सड़दा अग दा तपिया होया ए तेरा हौल होएगा। इस वास्ते साहिब जी सानू चेतावनी दिंदे आ कि सज्जन प्यारे आ जे हुण मौका है तेरे कोले सुन मन मित्र प्यारे आ मिल वेला है ऐहे जब लग जोबन सास है तब लग ए तन देहे जिन्ने चिर आ वेरा है हुण जे तेरे कोले है ते फिर तू समा उदू बाद आखे मैनु समा मिल जावे नहीं दोबारा तेनू ए जन्म जेड़ा है ना नहीं मिलना हैगा हुण केवल तेरे कोले मौका है तेन जम नेड़ ना आवै गुर शब्द कमावै गुरु के शब्द नू कमाउणा है एक करनी दे साडी ए आ असी त्योणा है त्योण दे नाल किरदार रखिया है। सुखमणी साहिब दा पाठ पढ़न वाले बहुत होणगे मेरे अरगे पर मनन वाले मेरे अरगे बहुत घट होणगे पढ़ना चाहिदा पढ़न तू इनकार नहीं करना ਉਹ ਅਰਥ ਹੋਰ ਨੇ ਜਿਹੜਾ ਪੜ ਪੜ ਗੱਡੀ ਲੱਦੀਏ ਕਿਆ ਪੜੀਏ ਕਿਆ ਗੁਣੀਏ ਉਹਨਾਂ ਦੇ ਅਰਥ ਹੋਰ ਨੇ ਪਰ ਪੜਨ ਤੋਂ ਬਾਅਦ ਮੰਨਣਾ ਜ਼ਰੂਰੀ ਏ ਤੇ ਕਿਹੋ ਜਿਹਾ ਗੁਰਸ਼ਬਦ ਕਮਾਵੇ ਕਿਵੇਂ ਕਮਾਉਣਾ ਹੈ ਮਿਥਿਆ ਨਾ ਹੀ ਰਸਨਾ ਪਰਸ ਸੁਖਮਣੀ ਸਾਹਿਬ ਦਾ ਪਾਠ ਕੀਤਾ ਹੀ ਤੇ ਸੁਖਮਣੀ ਸਾਹਿਬ ਦਾ ਪਾਠ ਕਹਿੰਦਾ ਫਿਰ ਆ ਗੁਰੂ ਕਾ ਸ਼ਬਦ ਏ ਕਮਾ ਤੇਰੀ ਜ਼ਬਾਨ ਤੇ ਕੂੜ ਨਹੀਂ ਆਉਣਾ ਜੇ ਕੂੜ ਆ ਗਿਆ ਕੂੜ ਬੋਲ ਮਰਦਾਰ ਖਾਏ ਫਿਰ ਤੂੰ ਮੁਰਦਾਰ ਖਾ ਰਿਹਾ ਹੈ ਜੇ ਤੂੰ ਝੂਠ ਬੋਲ ਰਿਹਾ ਮਿਥਿਆ ਨਾ ਹੀ ਰਸਨਾ ਪਰਸ ਆ ਤੇਰੀ ਕਰਨੀ ਹੋਵੇ ਇਹ ਸ਼ਬਦ ਕਮਾਉਣਾ ਹੈ ਮਾਨਵੇ ਪ੍ਰੀਤ ਨਿਰੰਜਨ ਦਰਸ ਤੇਰੇ ਮਨ ਵਿੱਚ ਪ੍ਰੀਤੀ ਇਹ ਹੋਵੇ ਦਾਤਿਆ ਕਿਤੇ ਕਿਰਪਾ ਕਰ ਇਸੇ ਜਨਮ ਚ ਮੈਨੂੰ ਦੀਦਾਰ ਦੇ ਦੇ ਜੇ ਭਗਤ ਰਵਿਦਾਸ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦਰਾ ਕਛ ਦੇਸ ਵਿਦੇਸ ਨਾ ਬੂਝ ਐਸੇ ਮੇਰੇ ਮਨ ਮਿਖਿਆ ਕਛ ਆਰਾ ਪਾਰ ਨਾ ਸੂਝ ਸਗਲ ਭਵਨ ਕੇ ਨਾਇਕਾ ਇੱਕ ਸਿਨ ਦਰਸ ਦਿਖਾਏ ਜੀ ਮਲਨ ਭਈ ਮਤ ਮਾਧਵਾ ਤੇਰੀ ਗੱਤ ਲਖੀ ਨਾ ਜਾਏ ਜੀ ਤੇਰੀ ਅਵਸਥਾ ਨੂੰ ਮੈਂ ਨਹੀਂ ਜਾਣ ਸਕਦਾ ਪਰ ਮੈਨੂੰ ਦਰਸ਼ਨ ਦੇ ਦੇ ਭਾਵੇਂ ਇੱਕ ਛਿਣ ਦੇ ਦੇ ਜੋਗੀ ਸਰ ਪਾਵੇ ਨਹੀਂ ਇਹ ਪਾਠ ਜੋਗੀ ਸਰ ਨੇ ਇਕੱਠਾ ਹੈ ਜੋਗੀ ਸਰ ਜੋਗੀ ਸਰ ਪਾਵੇ ਨਹੀਂ ਤੋ ਗੁਣ ਕਥਨ ਅਪਾਰ ਪ੍ਰੇਮ ਭਗਤ ਕੇ ਕਾਰਨ ਕਹਿ ਰਵਿਦਾਸ ਜਮਾਰ ਬਹੁਤ ਜਨਮ ਬਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਆ ਤੇਰੀ ਕਰਨੀ ਹੋਵੇ ਮਿਥਿਆ ਨਾ ਹੀ ਰਸਨਾ ਪਰਸ ਮਨਵੇ ਪ੍ਰੀਤ ਨਿਰੰਜਨ ਦਰਸ ਪਰ ਤੇਰੇ ਆ ਰੂਪ ਨਾ ਪੇਖੈ ਨੇਤਰ ਇਹਨਾਂ ਨੇਤਰਾਂ ਨਾਲ ਤੈਨੂੰ ਅਨੰਸ ਹੈ ਇਹ ਨੇਤਰੋ ਮੇਰਿਓ ਹਰ ਤੁਮੈ ਜੋ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਤੇਰੀਆਂ ਅੱਖਾਂ ਇੰਨੀਆਂ ਸਾਫ ਹੋਣ ਆਖੇ ਦਾਤਿਆ ਮੈਂ ਜਿਹਨੂੰ ਵੇਖਾਂ ਉਹ ਤੇਰਾ ਰੂਪ ਹੋਵੇ ਆ ਤੇਰੀ ਕਰਨੀ ਜਿਹੜੀਆਂ ਇਹ ਤੇਰੀ ਕਰਨੀ ਹੋਣੀ ਚਾਹੀਦੀ ਹੈ ਪਰ ਤੇਰੇ ਆ ਰੂਪ ਨਾ ਪੇਖੈ ਨੇਤਰ ਸਾਜ ਕੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਣੇ ਕਾਹੂ ਕੀ ਨੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਸਾਧ ਦੇ ਅਗਲੇ ਪਾਸੇ ਕੀ ਆ ਗਿਆ ਟੈਲ ਗੁਰੂ ਕੀ ਸੇਵਾ ਜਿਹੜੀ ਏ ਉਹ ਗੁਰੂ ਕੀ ਕਮਾਉਣੀ ਏ ਤੂੰ ਗੁਰੂ ਕੀ ਸੇਵਾ ਕੀ ਏ ਯਾਦ ਰੱਖਿਓ ਜੀ ਅਸੀਂ ਕਈ ਵਾਰੀ ਜੋ ਅਸੀਂ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਨਾ ਅਖੀਰ ਦੇ ਉੱਤੇ ਅਸੀਂ ਉਹਨੂੰ ਸਮਝਦੇ ਨਹੀਂ ਗੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹਦਾ ਭਾਵ ਇਹ ਆ ਕਿ ਅਸੀਂ ਕਿਸੇ ਦਾ ਬੁਰਾ ਨਹੀਂ ਮੰਗਦੇ, ਪਰ ਜਿਹੜੀ ਸੇਵਾ ਪਹਿਲਾਂ ਅਸੀਂ ਉਹ ਸਤਿਗੁਰ ਸਾਹਿਬ ਜੀ ਨੇ ਸਿੱਖ ਦੀ ਆਖੀ ਏ ਕਿ ਪਹਿਲਾਂ ਆਪਣਾ ਘਰ ਵੇਖੀ, ਜਿਹੜੀ ਸੇਵਾ ਤੈਨੂੰ ਸੇਵ ਕਰੀ ਇਨ ਹੀ ਕੀ ਭਾਵਤ ਔਰ ਕਿ ਸੇਵ ਸੁਹਾਤ ਨਾ ਜੀ ਕੋ ਦਾਨ ਦਿਓ ਇਨ ਹੀ ਕੋ ਭਲੋ ਔਰ ਕੋ ਦਾਨ ਲਾਗਤ ਨੀ ਕੋ ਆਗੇ ਹਲੇ ਇਨ ਹੀ ਕੋ ਦਿਓ ਜਸ ਮੈਂ ਦਿਓ ਬਾਦ ਫੀਕੋ ਕਿਸੇ ਹੋਰ ਨੂੰ ਦੇਵੇ ਉਹ ਫਿੱਕਾ। ਤੁਹਾਨੂੰ ਗੁਰੂ ਕੀ ਬਾਣੀ ਚ ਜਿੱਥੇ ਵੀ ਪੜੋਗੇ ਇਹ ਤੇ ਮਿਲੇਗਾ, ਜੋ ਦੀਸੇ ਗੁਰ ਸਿੱਖੜਾ ਤਿਸ ਨਿਮ ਨਿਮ ਲਾਗਾ ਪਾਏ ਜੀਓ, ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ, ਕਿ ਪਹਿਲਾਂ ਮੇਰੇ ਮਨ ਨੂੰ ਜਿਹੜੀ ਸੇਵਾ ਪਾਉਂਦੀ ਏ ਉਹ ਮੇਰੇ ਗੁਰਸਿੱਖਾਂ ਦੀ ਪਾਉਂਦੀ ਏ, ਕਿ ਸੱਚਾ ਤੇਰੀ ਕਰਨੀ ਹੋਵੇ ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧ ਕੀ ਏ ਧੱਦਾ ਔਂਕੜ ਤੇ ਅੱਗੇ ਕੀ ਏ ਸੇਵਾ ਗੁਰੂ ਕੀ, ਗੁਰੂ ਕੀ ਸੇਵਾ ਜਿਹੜੀ ਏ ਉਹ ਗੁਰੂ ਕੇ ਸਿੱਖਾਂ ਦੀ ਏ। ਸੰਤ ਜਿਨ੍ਹਾਂ ਨੇ ਆਪਣਾ ਸਵੈ ਅੰਤ ਕਰ ਲਏ ਇੱਛਾ ਤੋਂ ਮੁਕਤ ਹੋ ਗਿਆ ਉਹਨਾਂ ਦੇ ਨਾਲ ਹੇ ਤੇਰਾ ਪ੍ਰੇਮ ਹੋਵੇ, ਲੇਕਿਨ ਸਾਡਾ ਪ੍ਰੇਮ ਕਿਤੇ ਨਾ ਹੋ ਰਹੇ, ਮੈਨੂੰ ਮਾਫ ਕਰਿਓ ਜੇ ਮੇਰਾ ਲਾਲਚ ਨਹੀਂ ਹੈਗਾ ਪਰ ਸੱਚ ਜੇ। ਗੁਰੂ ਕੇ ਕੀਰਤਨੀਆਂ ਨੇ ਕੀਰਤਨ ਕੀਤਾ ਸੀ ਇੱਕ ਵਾਰੀ, ਉਹਦੀ ਭੇਟਾ ਉਦੋਂ ਨੇ 5000 ਲਈ ਸੀ, 5 ਸ਼ਬਦ ਕਮਾਉਣੇ ਸੀ, ਬੜੀ ਗੱਲ ਮਸ਼ਹੂਰ ਹੋਈ, ਲੇਕਿਨ ਕਿਸੇ ਨੇ ਸੋਚਿਆ ਨਹੀਂ। 5ਵਾਂ ਸ਼ਬਦ ਉਹਨੇ ਲਾਇਆ ਸੀ ਬਾਬਲ ਮੇਰਾ ਵੱਡ ਸਮਰੱਥਾ, ਉਹਦੇ ਸੰਗਤ ਦੇ ਵਿੱਚ ਆਵਾਜ਼ ਗਈ ਇੱਕ ਸ਼ਬਦ ਹੋਰ ਲਾ ਦਿਓ। ਕਹਿ ਜਦੋਂ ਭੇਟਾ ਮੰਗਣ ਲੱਗੇ ਉਹਨੇ ਕਿਹਾ ਜੀ 1000 ਹੋਰ ਦੇ ਦਿਓ। ਅਸੀਂ ਕਹਿੰਦੇ ਹਾਂ ਗਲਤੀ ਇੱਕ ਨਹੀਂ ਸੀ ਮੰਗਣਾ ਚਾਹੀਦਾ, ਪਰ ਉਸੇ ਪਰਿਵਾਰ ਨੇ ਏਡੀ ਵੱਡੀ ਫੜ ਮਾਰੀ ਸੀ ਕਿ ਅਸੀਂ ਵਿਆਹ ਦੇ ਉੱਤੇ ਪਿਛਲੇ ਸਾਲ ਗੁਰਦਾਸ ਮਾਨ ਸੱਦਿਆ ਸੀ ਤੇ ਇੱਕ ਗੀਤ ਜਿਹੜਾ ਹੈ ਅਸੀਂ 1,00,000 ਰੁਪਇਆ ਦੇ ਕੇ ਸੁਣਿਆ ਸੀ, ਤੇ ਜਿਹਨੇ ਗਾਇਆ ਕੀ ਏ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ, ਜਿਹਨੂੰ ਸਾਹਿਬ ਜੀ ਨੇ ਫਰਮਾਇਆ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ, ਦੁਰਮਤ ਮਦ ਜੋ ਪੀਵਤੇ ਵਿਖਲੀ ਪਤ ਕਮਲੀ। ਇਹਦੇ ਅਰਥ ਮੈਂ ਕਦੀ ਕਰਦਾ ਨਹੀਂ ਹੁੰਦਾ ਕਿਉਂਕਿ ਪੀਣ ਵਾਲਿਆਂ ਤੋਂ ਸੁਣੇ ਨਹੀਂ ਜਾਣੇ ਕਿ ਜਿਹੜੇ ਇਹਦੇ ਅਰਥ ਨੇ। ਸਾਹਿਬ ਜੀ ਕਹਿੰਦੇ ਨੀ ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਤੇਰੇ ਇਹੜੇ ਕੰਨ ਸੁਣ ਲੱਗੇ ਹੋਏ ਆ, ਆ ਕਰਨੀ ਹੋਵੇ ਕਿ ਇਹ ਨਿੰਦਿਆ ਸੁਣਨ ਵਾਸਤੇ ਨੀ, ਪਰ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਿਸੇ ਦੀ ਗੱਲ ਹੋਵੇ ਤੇ ਮੈਂ ਕੰਨ ਲਾ ਕੇ ਸੁਣਦਾ ਵੀ ਉੱਥੇ ਮੈਂ ਦੂਜੇ ਨੂੰ ਜਾ ਕੇ ਦੱਸਾਂਗਾ ਸਤਿਗੁਰ ਢਾਕ ਲਿਆ ਮੋਏ ਪਾਪੀ ਪੜਦਾ। ਮੈਂ ਉਹ ਗੁਰੂ ਦੀ ਮੱਤ ਸਾਡੇ ਪਤਾ ਨੀ ਕਿੰਨੇ ਔਗੁਣ ਹੋਣਗੇ, ਮੈਂ ਕਿਸੇ ਦਾ ਪਾਪ ਢੱਕਣ ਦੀ ਬਜਾਏ ਜਿਹੜਾ ਆਵੇ ਉਹਨੂੰ ਮੈਂ ਹੋਰ ਉਜਾਗਰ ਕਰਦਾ ਵੀ ਇਹ ਆ ਪਾਪ, ਪਾਪ ਤੋਂ ਭਾਵ ਹੈ ਕਿ ਜਿਹਦੀ ਕੋਈ ਮਾੜੀ ਮੋਟੀ ਗੱਲ ਹੋਵੇ ਉਹ ਨਾ ਆਵੇ, ਕਿ ਬੱਜਰ ਕਹਿਤੀ ਆਵੇ ਤੇ ਬੱਜਰ ਕਹਿਤੀ ਜਿਹੜਾ ਉਹ ਸਿੱਖ ਧਰਮ ਚ ਪ੍ਰਵਾਨ ਜਿਹੜਾ ਨੀ ਚੜਦਾ ਹੈਗਾ, ਉਹਨੂੰ ਪ੍ਰਵਾਨ ਚੜਨ ਵਾਸਤੇ ਨਾ ਪਤਾ ਨੀ ਕਿੰਨੀ ਕੁ ਉਹ ਆਖੇ ਮੈਨੂੰ 5 ਪਿਆਰਿਆਂ ਨੇ ਬਖਸ਼ ਦਿੱਤਾ ਹੋਵੇ। ਸਤਿਗੁਰ ਸਾਹਿਬ ਨੇ ਕਿਰਪਾ ਕੀਤੀ ਹੈ, 24 ਸਾਲ ਸਤਿਗੁਰ ਸਾਹਿਬ ਨੇ ਇਹ ਸ੍ਰੀ ਗੁਰ ਸੇਵਾ ਲਈ ਹੈ। ਜਿਹੜਾ ਇਹੋ ਜਿਹਾ ਆਉਂਦਾ ਸੀ ਉਹਨੂੰ ਕਿਹਾ ਜਾਂਦਾ ਸੀ ਕਿ ਭਾਈ ਤੈਨੂੰ ਗੁਰੂ ਕੇ ਹੁਕਮ ਅਨੁਸਾਰ ਆ ਤੈਨੂੰ ਭੇਟਾ ਲਾ ਦਿੱਤੀ ਏ, ਪਰ ਅੱਜ ਤੋਂ ਬਾਅਦ ਤੂੰ ਸਟੇਜ ਤੇ ਬਹਿ ਕੇ ਪ੍ਰਚਾਰ ਨਹੀਂ ਕਰੇਗਾ, ਅੱਜ ਤੋਂ ਬਾਅਦ ਤੂੰ ਕੀਰਤਨ ਨਹੀਂ ਕਰੇਗਾ, ਹਾਂ ਵਿਚਰਦਿਆਂ ਹੋਇਆ ਕਿਤੇ ਸੰਗਤ ਦੇ ਵਿੱਚ ਤੂੰ ਗੁਰੂ ਕੀ ਸਿੱਖੀ ਵਾਸਤੇ ਏਡੀ ਵੱਡੀ ਕੁਰਬਾਨੀ ਕਰ ਜਾਵੇ, ਫਿਰ ਤੈਨੂੰ ਹੱਕ ਪ੍ਰਾਪਤ ਹੋ ਜਾਏਗਾ, ਵਰਨਾ ਬੱਜਰ ਕਰਤੀਆ ਜਿਹੜਾ ਆਵੇ ਉਹ ਕੇਵਲ ਤੂੰ ਆਪਣੇ ਮਨ ਦਾ ਪਛਤਾਵਾ ਕਰਦਾ ਰਹੇਗਾ ਕਿ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲੈ, ਤੇਰਾ ਮਨ ਕਰਕੇ ਪਛਤਾਵਾ ਹੋ ਜਾਵੇ ਤੇ ਠੀਕ ਹੈ, ਨਹੀਂ ਤੇ ਇਹ ਆਖੇ ਮੈਂ ਪੇਸ਼ ਹੋ ਗਿਆ ਤੂੰ ਬਚ ਗਿਆ। ਸਾਹਿਬ ਜੀ ਕਹਿੰਦੇ ਨਹੀਂ ਤੂੰ ਇਹੋ ਜਿਹਾ ਹੋਵੇ, ਸਭ ਤੇ ਜਾਣੇ ਆਪਸ ਕੋ ਮੰਦਾ ਹਮ ਨੀ ਚੰਗੇ ਬੁਰਾ ਨੀ ਕੋਏ, ਪਰਨਮਤ ਨਾਨਕ ਤਾਰੇ ਸੋਏ। ਆਹ ਸਾਡੇ ਧਰਮ ਦਾ ਸਿਧਾਂਤ ਸੀ, ਪਰ ਹੁਣ ਅਸੀਂ ਤੂੰ ਗੱਲਾਂ ਨਾ ਕਹਿੰਦੇ ਕੋਈ ਗੱਲ ਕਹਿ ਦੇ ਤੇ ਨਾਲ ਹੀ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦੀ। ਸਾਹਿਬ ਜੀ ਕਹਿੰਦੇ ਇਸ ਵਾਸਤੇ ਗੁਰ ਸ਼ਬਦ ਕਮਾਵੈ ਕਬੂ ਨਾ ਆਵੇ ਹਾਰ ਜੀਓ, ਤੂੰ ਫਿਰ ਇਸ ਦੁਨੀਆਂ ਤੂੰ ਬਾਜੀ ਹਾਰ ਕੇ ਨਹੀਂ ਜਾਏਗਾ ਕਿਉਂਕਿ ਤੇਰਾ ਚਿੱਤ ਵਾਹਿਗੁਰੂ ਲੱਗਾ। ਤਾਂ ਹੀ ਆਸਾ ਕੀ ਵਾਰ ਚ ਆਖਿਆ ਐਸੀ ਕਲਾ ਨਾ ਖੇਡੀਐ ਜੇ ਦਰ ਗਏ ਗਏ ਹਾਰੀ ਐ, ਉੱਚੇ ਮੰਦਰ ਸੁੰਦਰ ਨਾਰੀ राम नाम बिर बाजी हारी, तू परिवार चित ला लिया बाजी हार गया है। जे तू परिवार चित ना लो, चित वाहिगुरु ने परिवार नू जोड़दा, जिहड़ा सतगुरु साहिब जी दा फरमान है आसा राग दे विच, सख्ता सी मारे पै वगै खसमे साह परसाई। जे ताकतवर तू है, तेरे वग दे उत्ते शेर पै गया। याद रखियो पिंडां च पहला वागी हुंदे सी, ਉਹ ਮਹੀਨਾ ਲੈਂਦਾ ਸੀਗਾ। ਜੇ ਕੋਈ ਜਾਨਵਰ ਨੂੰ ਮਾਗੀ ਮਾਲ ਪੈ ਗਿਆ ਸ਼ੇਰ, ਤੇ ਪੁੱਛ ਉਹਨੂੰ ਹੁੰਦੀ ਸੀ, ਪਹਿਲਾਂ ਤੇਰਾ ਮਨ ਇਹਨਾਂ ਇੰਦਰੀਆਂ ਦਾ ਰੱਖ ਆਵੇ। ਜੇ ਤੇਰੀਆਂ ਇਹ ਇੰਦਰੀਆਂ ਲੁੱਟੀਆਂ ਗਈਆਂ, ਤੇ ਪੁੱਛ ਕੱਲ ਨੂੰ ਤੇਰੀ ਜੀਵਨ ਹੋਣੀ ਹੈ। ਫਿਰ ਪਰਿਵਾਰ ਦੇ ਵਿੱਚ ਤੂੰ ਵੱਡਾ ਹੈ, ਪਹਿਲਾਂ ਤੇਰੀ ਕਰਨੀ ਹੋਣੀ ਚਾਹੀਦੀ ਹੈ। ਜੇ ਤੇਰੀ ਕਰਨੀ ਹੋਈ ਤੇ ਪਰਿਵਾਰ ਬਚਾਇਆ, ਜੇ ਤੂੰ ਆਪਣਾ ਪਰਿਵਾਰ ਨਾ ਬਚਾ ਸਕਿਆ, ਇਹ ਗੱਲ ਯਾਦ ਰੱਖੀ, ਤੈਨੂੰ ਲੇਖਾ ਦੇਣਾ ਪੈਣਾ ਹੈ। ਤਾਂ ਹੀ ਸਤਿਗੁਰ ਸਾਹਿਬ ਜੀ ਨੇ ਆਖਿਆ ਸੀ, ਸਿੱਖ ਸਿੱਖਣੀ ਮਿਲਵੇ ਚਰਚਾ ਕਰੇ ਅਪਾਰ, ਭਜਨ ਸਿਖਾਵੇ ਪੁੱਤਰ ਕੋ ਹਰ ਭਜ ਬਾਰੰਬਾਰ। ਪੁੱਤ ਸਪੁੱਤ ਕਪੁੱਤ ਪ੍ਰਭ ਤਿੰਨੇ ਪ੍ਰਭ ਸਪੁੱਤ ਵੀ ਪ੍ਰਵਾਨ ਨਹੀਂ ਚੜਿਆ। ਪ੍ਰਵਾਨ ਕਦੋਂ ਚੜਿਆ? ਨਾਰੀ ਪੁਰਖ ਪਿਆਰ ਹੈ, ਪੁਰਖ ਪਿਆਰ ਕਰੇਂਦਾ ਨਾਰੀ, ਨਾਰ ਪਧਾਰ ਸੰਯੋਗ ਮਿਲ, ਪੁੱਤ ਸਪੁੱਤ ਕਪੁੱਤ ਸੰਸਾਰੀ, ਪੁਰਖ ਪੁਰਖਾਂ ਜੋ ਰਚਨ ਤੇ ਵਿਰਲੇ ਨਿਰਮਲ ਨਿਰੰਕਾਰੀ। ਗੁਰ ਸ਼ਬਦ ਕਮਾਵੇ ਤੇਰੀ ਇਹ ਹੋਵੇ ਕਿ ਮੈਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤਰਨਾ, ਇਸ ਪਾਸੇ ਨੂੰ ਤੁਰਨਾ ਹੈ। ਤੂੰ ਗੁਰੂ ਕਾ ਸ਼ਬਦ ਮਾਇਆ ਆ ਤੇਰੀ ਕਰਨੀ ਹੋਵੇ। ਕਬੂ ਨਾ ਆਵੇ ਹਾਰ ਜੀਓ, ਤੇ ਕਬੂ ਨਾ ਹਾਰੇ ਹਰ ਗੁਣ ਸਾਰੇ, ਤਿੰਨ ਜਮ ਨੇੜ ਨਾ ਆਵੇ। ਤੇਰੇ ਕੋਲੇ ਆ ਗੁਰੂ ਕੇ ਗੁਣ ਹੋਏ ਤੇ ਯਾਦ ਰੱਖੀ, ਫਿਰ ਤੂੰ ਬਾਜੀ ਨਹੀਂ ਹਾਰੇਗਾ, ਉਹ ਜਮਦੂ ਤੇਰੇ ਨੇੜੇ ਨਹੀਂ ਆ ਸਕਣਗੇ, ਤੂੰ ਕਦੀ ਹਾਰੇਗਾ ਨਹੀਂ। ਤੇ ਕਬੂ ਨਾ ਹਾਰੇ ਹਰ ਹਰ ਗੁਣ ਸਾਰੇ, ਤਿੰਨ ਜਮ ਨੇੜ ਨਾ ਆਵੇ। ਜੰਮਣ ਮਰਨ ਤਿਣਾ ਕਾ ਚੂਕਾ, ਜੋ ਹਰ ਲਾਗੇ ਪਾਵੇ। ਜਿਹਨੇ ਉਹ ਵਾਹਿਗੁਰੂ ਦੇ ਚਰਨ ਨਾਲ ਲੱਗਣਾ ਕੀਤਾ ਤੇ ਪਾਉਣਾ ਕੀਤਾ ਵੇ, ਤੇ ਸਾਹਿਬ ਜੀ ਕਹਿੰਦੇ ਉਹ ਕਦੀ ਹਾਰਦਾ ਨਹੀਂ ਗਾ। ਤਿੰਨ ਜੰਮ ਨੇੜ ਨਾ ਆਵੇ, ਜੰਮਣ ਮਰਨਾ ਤਿੰਨ ਕਾ ਚੂਕਾ, ਜੋ ਹਰ ਲਾਗੈ ਪਾਵੇ। ਜਿਹੜਾ ਉਸ ਵਾਹਿਗੁਰੂ ਦੇ ਚਰਨ ਨਾਲ ਲੱਗ ਕੇ ਉਹਨੂੰ ਪਾ ਲਵੇ। ਸਾਹਿਬ ਜੀ ਨੇ ਤਾਂ ਇਸ ਤੱਕ ਫਰਮਾਇਆ ਇਲਾਹੀ ਬਾਣੀ ਦੇ ਵਿੱਚ ਕਿ ਤੂੰ ਇੱਥੇ ਆਇਆ ਹੈ ਤੇ ਇਹਨਾਂ ਅੱਖਾਂ ਨਾਲ ਪਛਾਣ ਕਰਦੀ, ਇੱਥੇ ਜਾਣਾ ਸੋ ਜਾਏ ਸਜਾਣਾ, ਹੋਰ ਫੱਕੜ ਹਿੰਦੂ ਮੁਸਲਮਾਨ ਏ, ਤੂੰ ਆਇਆ ਇਸ ਕਾਇਨਾਤ ਦੇ ਵਿੱਚੋਂ। ਨਾਨਕ ਸੱਚ ਦਤਾਰ ਸਨਾਖਤ ਕੁਦਰਤੀ, ਇਸ ਕੁਦਰਤ ਦੇ ਵਿੱਚ ਉਹਦੀ ਪਛਾਣ ਕਰਨੀ ਏ। ਕੋਰ ਅਸਤ ਹਰ ਆਂਧੀ ਦੇ, ਕਿ ਹੱਕ ਰਾਹ ਨਾ ਸਨਾਖਤ, ਉਹ ਹਰ ਅੱਖ ਅੰਨੀ ਏ, ਜਿਹਨੇ ਇੱਥੇ ਆ ਕੇ ਵਾਹਿਗੁਰੂ ਨੀ ਪਛਾਣਿਆ। ਉਹ ਗਿਰਿਆ ਕੁਣਾ ਆਮੰਦ, ਗਿਰਿਆ ਕਹਿੰਦੇ ਰੋਣ ਨੂੰ, ਉਹ ਇਸ ਦੁਨੀਆਂ ਤੇ ਰੋਂਦਾ ਆਇਆ ਤੇ ਰੋਂਦਾ ਚਲਾ ਗਿਆ। ਵਾਹ ਹਸਰਤ ਵਾਹ ਹਸਰਤ ਮੁਰਦ, ਉਹ ਰੋਂਦਾ ਆਇਆ ਸੀ ਤੇ ਰੋਂਦਾ ਚਲਾ ਗਿਆ। ਕਿਉਂ? ਕਿ ਉਹਨੇ ਇਸ ਦੁਨੀਆਂ ਤੇ ਗਾਫਲ ਹੋ ਕੇ ਈ ਉਮਰ ਗਿਰਾ ਮਾਇਆ। ਵਾਹ ਗਫਲਤ, ਉਹਨੇ ਗਾਫਲ ਪੁਣੇ ਦਰ ਬਾਖਤ, ਉਹਨੇ ਗਾਫਲ ਪੁਣੇ ਵਿੱਚ ਉਹ ਇਸ ਉਮਰ ਨੂੰ ਗੁਜ਼ਾਰ ਦਿੱਤਾ ਹੈ। ਉਹਨੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਨਾਮ ਨੂੰ ਇੱਕ ਮਨ ਇੱਕ ਚਿਤਨੀ ਧਿਆ, ਜਿਨ ਇੱਕ ਮਨ ਧਿਆਇਆ ਤਿੰਨ ਸੁਖ ਪਾਇਆ। ਜਿਹਨੇ ਇੱਕ ਮਨ ਧਿਆਉਣਾ ਕੀਤਾ, ਜਿਹਨਾਂ ਜਿਹਨਾਂ ਨੇ ਤਿੰਨਾਂ ਤਿੰਨਾਂ ਨੇ ਉਹ ਸੁਖ ਪਾਉਣਾ ਕੀਤਾ ਹੈ। ਇਹ ਵਿਰਲੇ ਸੰਸਾਰ ਜੀਓ, ਉਹ ਇਹ ਸੰਸਾਰ ਦੇ ਵਿੱਚ ਵਿਰਲੇ ਨੇ, ਜਿਹੜੇ ਉਹ ਵਿਰਲੇ ਆ ਉਹਨਾਂ ਦੀ ਇੱਕੋ ਅਰਦਾਸ ਹੁੰਦੀ ਹੈ, ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣੀ ਕੋਏ, ਨਾਨਕ ਦੀਜੇ ਨਾਮ ਦਾਨ, ਰਾਖੋ ਹੀਏ ਪਰੋਏ। ਤੇ ਫਿਰ ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ। ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ। ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ। ਸਤਿਗੁਰੂ ਸਾਹਿਬ ਜੀ, ਗੁਰੂ ਕੀ ਸੰਗਤ, ਅਣਜਾਣ ਬੱਚਾ ਜਾਣ ਕੇ ਮਾਫ ਕਰਿਓ, ਹੋਈਆਂ ਭੁੱਲਾਂ ਦੀ ਮਾਫੀ ਕਰੋ ਕਿਰਪਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਵਿੱਤਰ ਬਾਣੀ ਸ਼ਬਦ ਵਿਚਾਰ ਕਥਾ ਸਰਵਣ ਕਰਾ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਔਰ ਸਤਿਕਾਰਯੋਗ ਭਾਈ ਸਾਹਿਬ ਬਲਜੀਤ ਸਿੰਘ ਜੀ ਅਲੂਰ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਸ਼ਬਦ ਕੀਰਤਨ ਰਾਹੀਂ ਜੋੜਨਗੇ। ਨਾ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ, ਜੋ ਕਿ ਪ੍ਰਕਾਸ਼ ਦਿਹਾੜੇ ਕੱਲ੍ਹ ਦੇ ਰੋਜ਼ ਆ ਰਹੇ ਹਨ। ਕੱਲ੍ਹ ਸਵੇਰੇ ਸ਼ਾਮ ਦੇ ਵਿਸ਼ੇਸ਼ ਕੀਰਤਨ ਦਰਬਾਰ ਸਜ ਰਹੇ ਹਨ ਹਰ ਸਾਲ ਦੀ ਤਰ੍ਹਾਂ। ਕੱਲ੍ਹ ਸਵੇਰੇ ਵੀ ਹਰਿਮੰਦਰ ਸਾਹਿਬ ਤਰ੍ਹਾਂ ਪ੍ਰਕਾਸ਼ ਹੋਣਗੇ, ਜਿਵੇਂ ਕਿ ਰੋਜ਼ਾਨਾ ਹੀ ਇਸ ਸਥਾਨ 'ਤੇ ਸੰਗਤਾਂ ਵੱਲੋਂ ਸਿਮਰਨ ਹੁੰਦੇ ਹਨ। 2 ਤੋਂ 4 ਸਿਮਰਨ ਹੋਣਗੇ, 4 ਤੋਂ 5 ਕੀਰਤਨ ਰੂਪ ਸਿਮਰਨ ਹੋਣਗੇ, 5 ਵਜੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਪ੍ਰਾਰੰਭ ਹੋਣਗੇ, 4:45 ਗੁਰੂ ਮਹਾਰਾਜ ਦਾ ਪ੍ਰਕਾਸ਼ ਗੁਰੂ ਮਹਾਰਾਜ ਸਵਾਰੀ ਆਵੇਗੀ, ਸਵਈਏ ਪੜੇ ਜਾਣਗੇ, ਫੁੱਲਾਂ ਦੀ ਵਰਖਾ ਹੋਏਗੀ ਹਰਿਮੰਦਰ ਸਾਹਿਬ ਦੀ ਤਰ੍ਹਾਂ, ਅਤੇ ਫਿਰ ਪ੍ਰਕਾਸ਼ ਹੋਣਗੇ। ਉਪਰੰਤ ਪਾਤਸ਼ਾਹ ਸਾਹਿਬ ਭਾਈ ਬਲਜੀਤ ਸਿੰਘ ਜੀ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਅਸਵਰ ਜੋੜਨਗੇ। ਸ਼ਾਮ ਦੇ ਦੀਵਾਨੀ ਗੁਰਦੁਆਰਾ ਸਾਹਿਬ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਇਸੇ ਖੁਸ਼ੀਆਂ ਦੇ ਸੰਬੰਧ ਵਿੱਚ 5 ਵਜੇ ਸੰਪੂਰਨਤਾਵਾਂ ਹੋਣਗੀਆਂ ਕੱਲ੍ਹ ਸ਼ਾਮ ਨੂੰ। ਉਪਰੰਤ ਕੀਰਤਨ ਦਰਬਾਰ ਸਜ ਰਹੇ ਹਨ, ਅਤੇ ਐਤਵਾਰ ਦੀਵਾਨ ਇਸੇ ਖੁਸ਼ੀਆਂ ਦੇ ਸੰਬੰਧ ਸਜਣਗੇ। ਆਪ ਜੀ ਨੂੰ ਸਾਰਿਆਂ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਏ ਪ੍ਰਾਪਤ ਕਰਨੇ ਜੀ। ਨਵੰਬਰ ਮਹੀਨੇ ਨੂੰ ਗੁਰਦੁਆਰਾ ਸਾਹਿਬ ਵਿਖੇ 21 ਨਵੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸ਼ਨਿਚਰਵਾਰ ਵਾਲੇ ਦਿਨ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਜਿਨ੍ਹਾਂ ਨੇ ਗੁਰੂ ਵਾਲੇ ਬੰਨਾ ਹੈ ਅਮਰਦਾਤ ਪ੍ਰਾਪਤ ਕਰਨੀ, ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਲ੍ਹਾ ਸਿੰਘ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੈ ਚੇਤੇ ਆਮਨਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਹ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਾ

ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਧਨ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋਏ, ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮਿਹਰਾਂ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਮਾਨਾਂ 'ਚ ਆਪ ਜੀ ਦੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੋੜੀ ਨੰਦ ਸਾਹਿਬ ਜੀ ਕੇ ਗਾਇਓ ਨੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਕਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਦਾ ਅਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਤ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਿਰਦਾਤਾਂ ਬਖਸ਼ਣੀਆਂ। ਲਖਬੀਰ ਸਿੰਘ, ਇੰਦਰਜੀਤ ਕੌਰ ਵੱਲੋਂ ਇੰਡੀਓ ਜਾਣ ਦੇ ਸੰਬੰਧ ਵਿੱਚ ਸਤਿਗੁਰੂ ਜੀ ਅੰਗ ਸਿੰਘ ਸਾਹਿਬ ਵਾਸਤੇ ਤੰਦਰੁਸਤੀ ਬਖਸ਼ਿਸ਼ ਕਰਨ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਰਣਬੀਰ ਸਿੰਘ ਦੇ ਜਨਮ 'ਚ ਖੁਸ਼ੀ ਵਿੱਚ ਪਰਿਵਾਰ ਨੂੰ ਅਰਦਾਸ ਬੇਨਤੀ, ਪਰਿਵਾਰਾਂ ਦੀ ਬੇਨਤੀ ਗੁਰਮੁਖ ਸਾਹਿਬ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਬੰਧ, ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀਆਂ ਗੁਰਮਤ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ, ਦਰਸ਼ਨ ਪ੍ਰਸਿਆਏ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਿਲੰਗ

ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇਤੀ ਪਿਰ ਹੜੀ ਤਿਨ੍ਹਾਂ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕਉ ਘੁੰਮ ਜਾਇਆ ਓਏ ਆਪ ਛੁੱਟੇ ਪਰਿਵਾਰ ਸਿਉ ਸਭ ਜਗਤ ਛਡਾਇਆ ਗੁਰ ਪਿਆਰੈ ਹਰ ਸੇਵਿਆ ਗੁਰ ਧੰਨ ਗੁਰ ਧੰਨੋ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨੋ ਜੋ ਗੁਰਸਿੱਖ ਗੁਰ ਸੇਵਦੇ ਸੇ ਪੁੰਨ ਪਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆਂ ਸੇ ਆਪ ਹਰ ਭਾਈਆਂ ਹਰ ਦਰਗਹਿ ਪੈਨਾਈਆਂ ਹਰ ਆਪ ਗੱਲ ਲਾਈਆਂ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੈ

ਸਰਜਮ ਪਕੜ ਚਲਾਈਆਂ, ਜਿਨ ਹਰ ਨਾਮਾ ਹਰ ਚੇਤਿਆ ਹਿਰਦੈ ਉਰਤਾਰੇ, ਤਿੰਨ ਜਮ ਨੇੜ ਨਾ ਆਵਈ ਗੁਰ ਸਿੱਖ ਗੁਰ ਪਿਆਰੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ, ਨਾਨਕ ਜਿਨ ਸਤਿਗੁਰ ਭੇਟਿਆ ਰੰਗ ਰਲੀਆਂ ਮਾਣੇ। ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੇ, ਨਾਨਕ ਜਿਨ ਸਤਿਗੁਰ ਭੇਟਿਆ।

ਦਾਣੇ ਹਉ ਸਤਿਗੁਰ ਕੋ ਸਦਵਾਰਿਆ ਗੁਰ ਬਚਨ ਸਮਾਣੇ। ਤੂੰ ਠਾਕੁਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ, ਤੁਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਆਪੇ ਹਰ ਇੱਕ ਰੰਗ ਹੈ।

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਸੰਤ ਮਨ ਚ ਹਾਜ਼ਰੀ ਭਰੇ ਗੁਰੂ ਸਾਹਿਬ ਜੀ ਕਿਰਪਾ ਕਰਨ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰੂ ਸਿੱਖੀ ਜੀ ਨੂੰ ਆਮਦਾਨ ਬਖਸ਼ਣ। ਕੱਲ੍ਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਪ੍ਰਕਾਸ਼ ਦਿਹਾੜੇ ਹਨ। ਸਵੇਰੇ ਸ਼ਾਮ ਦੇ ਕੀਰਤਨ ਦਰਬਾਰ ਸਜਣੇ ਹਨ। ਆਪ ਜੀ ਨੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰਨੀਆਂ ਜੀ। ਸਵੇਰੇ ਕੱਲ੍ਹ ਦੇ ਦੀਵਾਨ ਹਰਿਮੰਦਰ ਸਾਹਿਬ ਤੱਕ ਪ੍ਰਕਾਸ਼ ਹੋਣਗੇ ਪੌਣੇ 6 ਵਜੇ ਅਤੇ ਸ਼ਾਮ ਨੂੰ ਵੀ ਸੰਪੂਰਨਤਾ ਤੋਂ ਬਾਅਦ ਸ਼ਬਦ ਚੌਂਕੀ ਨਿਕਲੇਗੀ ਫੁੱਲਾਂ ਦੀ ਵਰਖਾ ਅਤੇ ਸਵੇਰੇ ਵੀ 6:45 ਹਰਿਮੰਦਰ ਸਾਹਿਬ ਤਰ੍ਹਾਂ ਸਵਈਏ ਫੜ ਜਾਣਗੇ, ਪ੍ਰਕਾਸ਼ ਹੋਣਗੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ 5 ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰਾ ਸੁਖਦਾਤਾ, ਬੰਧਨ ਕਾਟ ਕਰੇ ਮੰਦ।

ਵਿਸ ਵਿੱਚ ਸਿਆ ਕੜੀਆਂ ਪੈਰਾ ਥਿੱਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕਿਤੇ ਵੇਸ ਰਾਗ ਤਨਾ ਸ੍ਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਾਉਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ

ਸਹਿਸ ਤਉ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅੰਦਿਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ, ਜਾਤੇ ਤੇਰੇ ਨਾਏ ਵਾਸਾ। ਰਾਹ ਗੋੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੀ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੈ। ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮ ਕਾਲ ਸਹਿ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ, ਆਗੈ ਬਸਨ ਸੋਹਿਲਾ। ਔਧ ਘਟੇ ਦਿਨਸ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮਹਿ ਤਰਿਹੋ ਬ੍ਰਹਮ ਗਿਆਨੀ। ਜਿਸ ਹੈ ਜਗਾਏ ਪਿਆਵੇ ਇਹੋ ਰਸ, ਅਖਤ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਕਰ ਮਹਿਲ ਪਾਓ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰੁਣਾਉ ਦਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਇਨਵਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟ ਆਉਣ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾ ਸੁਨੇ ਸੋਇਲਾ ਬਾਣੀ ਦੇ ਜਾਪ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਵਾਂ ਅਸੀਂ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਹਨ ਆਪ ਚੱਲ ਕੇ ਬਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਰਤ ਜਾਗਰਤਾ ਬਖਸ਼ ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Guru, Vah, Guru, Vah, Guru, Vah, Guru, Vah, Guru, Vah, Guru, Vah, Guru.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ਸਤਸੰਗ ਜੀ ਜਿੰਨਾ ਚਿਰ ਡਾਕਟਰ ਸਾਹਿਬ ਨਹੀਂ ਆਉਂਦੇ ਉਨ੍ਹਾਂ ਚਿਰ ਦੁਬਾਰਾ ਸਿਮਰਨ ਹੋਣਾ ਅਤੇ ਸਾਰੀ ਸੰਗਤ ਬੈਠ ਕੇ ਸਿਮਰਨ ਕਰੋ।

Bye.

ਜਿਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਵਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ। ਸੱਚੋ ਸੱਚ ਬੁਝਾਇਆ ਸੱਚੋ।

ਸਬਕਤ ਸਦਾ ਦੇ ਖਾਜੇ ਆਖ ਗਵਾਈਐ ਜੇ ਲੋੜਾਂ ਚੰਗਾ ਆਪਣਾ ਕਰ ਪੁੰਨੋ ਨੀਤ ਸਦਾਈਐ ਜੀ ਜਰਵਾਣਾ ਪਰ ਹਰ ਜਰਵੇਸ਼ ਕਰਿੰਦੀ ਆਈਐ।

ਵਿਚਾਰ ਸਤਿਗੁਰ ਪ੍ਰਸਾਦ ਸਨਕ ਸਨੰਦ ਮਹੇਸ਼ ਸਮਾਨਾ ਸੇਖ ਨਾਗ ਤੇਰੋ ਮਰਮ ਨਾ ਜਾਨਾ। ਗੁਰੂ ਪਿਆਰੀ ਸਾਧ ਸਿੰਘ ਜੀ ਆਪ ਸਭ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਜੀ।

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੋ ਸ੍ਰੀ ਖੰਡ ਪਾਤਸ਼ਾਹ ਸਾਹਿਬ ਚੱਲ ਰਹੇ ਹਨ, ਉਹਨਾਂ ਦੇ ਸ਼ਾਮ ਨੂੰ 4 ਵਜੇ ਜੋ ਨਵੇਂ ਮਹੱਲੇ ਦੇ ਸਲੋਕ ਆਰੰਭ ਹੋ ਜਾਣੇ ਹਨ, ਉਪਰੰਤ ਜੋ ਕੀਰਤਨ ਦਰਬਾਰ ਸਜਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਕ ਉਹ ਪੇਤਾਣਾ ਆਪਣਾ ਕੀਆ ਕਮਾਣਾ ਅਲਮਲ ਖਾਏ ਸਿਰ ਛਾਈ ਪਾਈ ਮੂਰਖੰਦਾ ਪਤ ਗਵਾਈ ਵਿਣ ਨਾ ਵੈਖ ਖਾਏ ਨਾ ਪਾਈ ਰਹਿ ਬੇਬਾਨੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣ ਸਤਿਗੁਰ ਭੇਟੇ ਸੋ ਸੁਖ ਪਾਇਆ।

ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫ੍ਰੀ ਮਾਉਣ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਵਾਹਿਗੁਰੂ ਜੀ ਰਾਗੀ ਭਾਈ ਬਲਜੀਤ ਸਿੰਘ ਅਲਵਰ ਬਾਰੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਲਖਵਿੰਦਰ ਸਿੰਘ ਜੀ ਸ੍ਰੀ ਦਮਦਮਾ ਸਾਹਿਬ ਵਾਲੇ ਉਹਨਾਂ ਪਾਸੋਂ ਸਰਵਣ ਕਰੀਏ। ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਸੋ ਸ਼ਾਮ ਦੇ ਦੀਵਾਨ ਜੋ ਸਭ ਤੋਂ ਪਹਿਲਾਂ 4 ਵਜੇ ਸ੍ਰੀ ਖੰਡ ਪਾਤਸ਼ਾਹ ਸਾਹਿਬ ਜੋ ਆਰੰਭ ਹਨ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋਣਗੇ। ਤਕਰੀਬਨ 5:15 ਵਜੇ ਤੱਕ ਸਮਾਪਤੀ ਹੋਵੇਗੀ, ਫਿਰ ਕੀਰਤਨ ਹੋਣਗੇ। 6 ਵਜੇ ਸ੍ਰੀ ਰਹਿਰਾ ਸਾਹਿਬ ਦੇ ਪਾਠ ਅਤੇ ਫਿਰ ਕੀਰਤਨ ਦਰਬਾਰ ਸਜਣਗੇ। ਆਪਣੇ ਕੋਲ ਜੋ ਅੱਜ ਤੋਂ ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ ਵੀ ਪਹੁੰਚ ਰਹੇ ਹਨ, ਸੋ ਵੀ ਆਪ ਸੰਗਤਾਂ ਨੂੰ ਸ਼ਾਮੀ 8:20 ਤੋਂ ਲੈ ਕੇ 9:10 ਤੱਕ ਕਥਾ ਸਰਵਣ ਕਰਾਉਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਆ, ਆਪ ਜੀਆਂ ਨੇ ਇਹਨਾਂ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਅੱਜ ਜੋ 10 ਵਜੇ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹੋਣੇ ਉਹਨਾਂ ਦੇ ਭੋਗ ਜੋ ਐਤਵਾਰ ਨੂੰ ਪੈਣੇ ਹਨ, ਸੋ ਐਤਵਾਰ ਦੇ ਦੀਵਾਨ ਵੀ ਇਸ ਸੰਬੰਧ ਵਿੱਚ ਹੋਣਗੇ। ਅਤੇ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਜਿੱਥੇ ਸੰਗਤਾਂ ਵੱਲੋਂ ਸਹਿਜ ਪਾਠਾਂ ਦੀ ਸਮਾਪਤੀ ਹੋਣੀ ਹੈ। 21 ਨਵੰਬਰ ਨੂੰ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਆਪਣੇ ਨਾਮ ਲਿਖਵਾਓ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਪਰਮੈਂ ਨਾਹੀ ਪਗ ਲਗ ਰਾਮ ਰਹੇ ਸਰਨਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹੋਏ ਜੇ ਸਤਿਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਚਰਨ ਸਰਨ ਵਿੱਚ ਹਾਜ਼ਰੀਆਂ ਭਰ ਕੇ ਬਹੁਤ ਵੱਡੇ ਪਾਕ ਉਹਨਾਂ ਦੇ ਜਿਨ੍ਹਾਂ ਨੂੰ ਦਾਤੇ ਨੇ ਅੰਮ੍ਰਿਤ ਵੇਲੇ ਦਾ ਜਾਗਣਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਫਿਰ ਦਾਤੇ ਨੇ ਆਪਣੇ ਅੰਮ੍ਰਿਤ ਰੂਪੀ ਨਾਮ ਨਾਲ ਜੁੜਨ ਦੀ ਰਹਿਮਤ ਕੀਤੀ ਹੈ। ਸਤਿਗੁਰੂ ਸਾਹਿਬ ਜੀ ਦੇ ਇਸ ਇਲਾਹੀ ਦਰਬਾਰ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਇਲਾਹੀ ਫੁਰਮਾਨ 691 ਅੰਕ ਦੇ ਉੱਤੇ ਧਨਾਸਰੀ ਰਾਗ ਦੇ ਵਿੱਚ ਸ਼੍ਰੋਮਣੀ ਭਗਤਾਂ ਵਿੱਚੋਂ ਮਰਦਾਨੇ ਹੱਕ ਭਗਤ ਕਬੀਰ ਜੀ ਦੀ ਰਸਨਾ ਤੋਂ ਫੁਰਮਾਏ ਹੋਏ ਇਲਾਹੀ ਫੁਰਮਾਨ ਦੀ ਬਖਸ਼ਿਸ਼ ਹੋਈ ਜਿਸ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਫੁਰਮਾਇਆ ਮਤਾ ਉਲ ਵਰਾ ਅਕਲੀਮ ਸਿਦਕੋ ਸਫਾ ਰਹਿਮਤ ਉਲ ਨਿਹਮਤ ਉਲ ਰਾਜਕ ਉਲ ਅਨਾਥਾ ਨਾਥ ਰਾਜ ਜੋਗੀ ਸੱਚੇ ਪਿਤਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜੇ ਦੀ ਆਪ ਸਭ ਨੂੰ ਕੋਟਾਨ ਕੋਟ ਮੁਬਾਰਕਬਾਦ ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਾ ਪ੍ਰਕਾਸ਼ ਲਾਹੌਰ ਚੂਨਾ ਮੰਡੀ ਅਤਿ ਸਤਿਕਾਰਯੋਗ ਬਾਬਾ ਹਰਦਾਸ ਜੀ ਅਤਿ ਸਤਿਕਾਰਯੋਗ ਮਾਤਾ ਦਇਆ ਕੌਰ ਦੀ ਕੁੱਖ ਤੋਂ 1534 ਨੂੰ ਸਤਿਗੁਰ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਸਤਿਗੁਰ ਸਾਹਿਬ ਜੀ ਨੇ ਜੋ ਅੱਜ ਇਲਾਹੀ ਫੁਰਮਾਨ ਬਖਸ਼ਿਆ ਹੈ ਇਸ ਦੇ ਉੱਤੇ ਸੰਖੇਪ ਦੇ ਵਿੱਚ ਮੂਲ ਮੰਤਰ ਨਾਲ ਮੰਗਲਾਚਾਰ ਕੀਤਾ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਇੱਕ ਏ ਤੇ ਇਹ ਸਭ ਸੰਸਾਰ ਇੱਕ ਦਾ ਸਾਜਿਆ ਹੋਇਆ ਇਹ ਚ ਕੋਈ ਫਰਕ ਨਾ ਸਮਝੀ ਕਿਸੇ ਨੂੰ ਵੱਡਾ ਛੋਟਾ ਨਾ ਸਮਝੀ ਤੇ ਤੂੰ ਇਸ ਸੰਸਾਰ ਵਿੱਚੋਂ ਇੱਕ ਦਾ ਹੋਏਗਾ ਤੇ ਪ੍ਰਵਾਨ ਚੜੇਗਾ ਉਹ ਇੱਕ ਜਿਹੜਾ ਤੇਰੀ ਅੰਗ ਸੰਗ ਹੋ ਸਕਦਾ ਹੈ ਤੇਰੀ ਅੰਗ ਸੰਗ ਸਹਾਇਤਾ ਕਰ ਸਕਦਾ ਉਹ ਪਰਮ ਪੁੱਤ ਹੈ ਉਹ ਸਦੀਵ ਕਾਲ ਸਦੈਵੀ ਹੋਣ ਵਾਲਾ ਹੈ ਉਹ ਬੇਅੰਤ ਉਸਦੀ ਰਹਿਮਤ ਉਸਦੀ ਪ੍ਰਾਪਤੀ ਗੁਰਪ੍ਰਸਾਦ ਗੁਰੂ ਕਿਰਪਾ ਨਾਲ ਸਤਿਗੁਰੂ ਸਾਹਿਬ ਜੀ ਨੇ ਜੋ ਅੱਜ ਦਾ ਇਲਾਹੀ ਫੁਰਮਾਨ ਬਖਸ਼ਿਆ ਹੈ ਇਸ ਦੀ ਰਹਾਓ ਦੀ ਪੰਕਤੀ ਏ ਸੰਤ ਸੰਗਤ ਰਾਮ ਹਿਰਦੇ ਵਸਾਈ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਨੂੰ ਹੀ
ਪੁੱਛੀਏ ਵੀ ਸੱਚੇ ਪਾਤਸ਼ਾਹ ਅਸੀਂ ਕਿਹੜੇ ਸੰਤ ਦੀ ਸੰਗਤ ਚ ਬੈਠੀਏ ਜਿੱਥੇ ਸਾਡਾ ਹਿਰਦਾ ਪਵਿੱਤਰ ਕਰ ਦੇਵੇ ਤੇ ਸਾਡੇ ਹਿਰਦੇ ਚ ਵੱਸ ਜਾਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੰਤ ਨੇ ਸਤਿਗੁਰ ਸੰਤ ਕੋਲੇ ਆਏ। ਸਤਿਗੁਰ ਸੰਤ ਮਿਲਿਆ ਜੋ ਤੈਨੂੰ ਸਤਿਗੁਰ ਸੰਤ ਮਿਲਿਆ ਸ਼ਾਂਤ ਪਾਏ ਤੇਰੇ ਅੰਦਰੋਂ ਤਪਤ ਕੜਾਹਾ ਬੁੱਝ ਜਾਏਗਾ ਤੇਰੇ ਅੰਦਰ ਸ਼ਾਂਤੀ ਵਰਤ ਜਾਏਗੀ ਟਿਕਾਅ ਬਣ ਜਾਏਗਾ ਤੇ ਕੇਵਲ ਸ਼ਾਂਤੀ ਨਹੀਂ ਜੋ ਤੂੰ ਸਤਿਗੁਰ ਸੰਤ ਕੋਲੇ ਆਇਆ ਜਿਹੜੇ ਗੁਰੂ ਕੋਲੇ ਆਉਣ ਤੋਂ ਪਹਿਲਾਂ ਤੂੰ ਕਿੱਡੇ ਵੀ ਗੁਨਾਹ ਕੀਤੇ ਹੋਣ ਕਿੱਡੇ ਪਾਪ ਕੀਤੇ ਹੋਣ ਜਿਸ ਰਸਤੇ ਤੇ ਗੁਰੂ ਨੇ ਕਿਰਪਾ ਕਰਕੇ ਤੋਰਨੀ ਉਹਦਾ ਲੇਖਾ ਨਹੀਂ ਹੋਣਾ ਤੇਰੇ ਸਾਰੇ ਘਾਟਾ ਵਾ। ਸਤਿਗੁਰ ਸੰਤ ਮਿਲੇ ਸ਼ਾਂਤ ਪਾਈਏ ਕਿਲਬਖ ਦੁੱਖ ਕਾਟੇ ਸਭ ਦੂਰ ਕਿਲਬਖ ਬੱਜਰ ਪਾਪ ਸਾਰੇ ਉਸ ਵਾਹਿਗੁਰੂ ਨੇ ਕੱਟ ਦੇਣੇ ਆ ਹੁਣ ਤੇਰੇ ਅੰਦਰ ਉਹਨੇ ਇੱਕ ਬਖਸ਼ਿਸ਼ ਕਰਨੀ ਹੈ। ਆਤਮ ਜੋਤ ਭਈ ਪ੍ਰਫੁੱਲਤ ਤੇਰੇ ਅੰਦਰ ਇੱਕ ਜੋਤ ਜਗਾਉਣੀ ਜਿਹੜੀ ਸਾਡੀ ਅੱਖਾਂ ਦੀ ਬਾਹਰੀ ਜੋਤ ਹੈ ਨਾ ਇਹਦੀ ਵੇਖਣ ਦੀ ਲਿਮਿਟ ਹੈ ਇਹ ਕੁਛ ਹੱਦ ਤੱਕ ਵੇਖ ਸਕਦੀ ਪਰ ਜਿਹੜੀ ਅੰਦਰ ਦੀ ਜੋਤ ਜੋ ਜੁਗਦੀ ਹੈ ਨਾ ਉਦੋਂ ਤੂੰ ਤਿੰਨਾਂ ਭਾਵਨਾ ਨੂੰ ਉਹਦੇ ਚ ਵੇਖਦਾ ਹੈ ਮਾਤ ਲੋਕ ਪਤਾਲ ਲੋਕ ਤੇ ਆਕਾਸ਼ ਲੋਕ ਤੇ ਕੇਵਲ ਤਿੰਨ ਲੋਕ ਨਹੀਂ ਤਿੰਨ ਸਮੇਂ ਹੀ ਵੇਖਦਾ ਹੈ ਬੀਤ ਚੁੱਕਾ ਵਰਤਮਾਨ ਤੇ ਆਉਣ ਵਾਲਾ ਕੇਵਲ ਸਮੇਂ ਨਹੀਂ ਵੇਖਦਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਅਕਥ ਕਥਾ ਉਹਦੇ ਇਲਾਹੀ ਤਮਾਸ਼ੇ ਉਸ ਵਾਹਿਗੁਰੂ ਦੇ ਨਾਲ ਤੇਰਾ ਮਿਲਾਪ ਹੁੰਦਾ ਹੈ ਫਿਰ ਤੇਰੇ ਤੇ ਕਿਰਪਾ ਕਰਦਾ ਹੈ ਦੁੱਖ ਤੇ ਭੁੱਖ ਤੇ ਨੂੰ ਨਹੀਂ ਵਿਆਪ ਸਕਦੀ ਤੇਰੇ ਅੰਦਰੋਂ ਇਹੋ ਜਿਹੀ ਕਿਰਪਾ ਕਰਦਾ ਉਹ ਜੋਤ ਗੁਰੂ ਕੋਲ ਆਇਆ ਜਗਣੀ ਗੁਰੂ ਤੋਂ ਬਿਨਾਂ ਗੁਰੂ ਸੰਤ ਤੋਂ ਬਿਨਾਂ ਨਹੀਂ ਜਗਣੀ ਤਾਂ ਹੀ ਧੰਨ ਗੁਰੂ ਰਾਮਦਾਸ ਮਹਾਰਾਜ ਸਤਿਗੁਰ ਸੰਤ ਮਿਲੇ ਸ਼ਾਂਤ ਪਾਈਏ ਕਿਲਬਿਖ ਦੁੱਖ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਣ ਦੇਖਿਆ ਹਜ਼ੂਰ ਜਿਹੜਾ ਵਾਹਿਗੁਰੂ ਨੇ ਬਹੁਤ ਦੂਰ ਹੈ ਕਹਿੰਦੇ ਉਹ ਗੁਰੂ ਨੇ ਜੋਤ ਜਗਾਈ ਤੇਰੇ ਸਾਹਮਣੇ ਸੀ ਜਿਵੇਂ ਭਗਤ ਧੰਨਾ ਜੀ ਨੂੰ ਸਾਕਸ਼ਾਤ ਪ੍ਰਤੱਖ ਮਿਲਿਆ ਮਿਲੇ ਪ੍ਰਤੱਖ ਗੁਸਈਆ ਧੰਨਾ ਵਟਪਾਕ ਫਿਰ ਜਿਹੜੇ ਗੁਰੂ ਦੇ ਕੋਲੇ ਆਏ ਸੀ ਤੈਨੂੰ ਸਾਰਾ ਹੀ ਉਹ ਸੰਤ ਦਿਸੇ ਹੁਣ ਤੇਰੇ ਮਨ ਨੇ ਕੀ ਆਖਿਆ ਕਿ ਮੈਂ ਗੁਰੂ ਸੰਤ ਕੋਲੇ ਆਇਆ ਏਡੀ ਬਖਸ਼ਿਸ਼ ਹੋਈ ਹੈ ਤੇ ਜਿੰਨੇ ਗੁਰੂ ਸੰਤ ਕੋਲੇ ਆਏ ਨੇ ਹਰ ਕੇ ਸੰਤ ਜਣਾ ਕੀ ਹਮ ਧੂਰ ਇਹ ਵੀ ਬਚਨ ਧੰਨ ਗੁਰੂ ਰਾਮਦਾਸ ਨੇ ਫਰਮਾਏ ਕਿ ਜਿਹੜੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਉਹਦੇ ਨਾਮ ਜਪਣ ਵਾਲੇ ਨੇ ਭਗਤ ਕਬੀਰ ਜੀ ਕੋਲੇ ਗੁਰੂ ਨਾਨਕ ਸਾਹਿਬ ਕਿਉਂ ਗਏ ਕਿ ਉਸ ਵਾਹਿਗੁਰੂ ਦੇ ਪਿਆਰੇ ਸੀ ਭਗਤ ਰਵਿਦਾਸ ਜੀ ਦੀ ਝੌਂਪੜੀ ਚ ਕੋਈ ਜਾਂਦਾ ਨਹੀਂ ਸੀ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਕਿਉਂ ਗਏ ਕਿ ਉਸ ਵਾਹਿਗੁਰੂ ਅਕਾਲ ਪੁਰਖ ਦੇ ਪਿਆਰੇ ਸੀ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਫਰਮਾਉਂਦੇ ਸੱਜਣਾ ਹਰ ਕੇ ਸੰਤ ਜਣਾ ਕੀ ਹਮ ਧੂਰ ਜਿਹੜਾ ਵੀ ਉਸ ਵਾਹਿਗੁਰੂ ਅਕਾਲ ਪੁਰਖ ਦੇ
ਉਹਦਾ ਹੋ ਗਿਆ ਉਹਦੇ ਮੈਂ ਚਰਨਾਂ ਦੀ ਉਹਦੇ ਮੈਂ ਦਾਸ ਹਾਂ ਉਹਦੀ ਮੈਂ ਧੂੜ ਹਾਂ। ਇਸ ਵਾਸਤੇ ਕਿੱਥੋਂ ਮਿਲਣਾ ਹੈ? ਗੁਰੂ ਕੋਲੋਂ। ਸਤਿਗੁਰ ਸੰਤ ਮਿਲੇ ਸਾਂਤ ਪਾਈਏ, ਸੰਤ ਸੰਗਤ ਰਾਮ ਹਿਰਦੇ ਵਸਾਈ। ਜੇ ਤੂੰ ਹਿਰਦੇ ਚ ਵਸਾਉਣਾ ਚਾਹੁੰਦਾ ਹੈ ਫਿਰ ਗੁਰੂ ਦੇ ਕੋਲੇ ਆਉਣਾ ਪੈਣਾ ਹੈ। ਜਾਨੀ ਸੰਤ ਕੀ ਮਿੱਤਰਾਈ। ਹੁਣ ਗੁਰੂ ਨੇ ਮਿੱਤਰਤਾ ਕੀਤੀ, ਗੁਰੂ ਨੇ ਕੀਤਾ, ਕਰ ਕਿਰਪਾ ਦੀਨੋ ਹਰ ਨਾਮਾ, ਪੂਰਬ ਸੰਜੋਗ ਮਿਲਾਈ। ਗੁਰੂ ਨੇ ਆਖਿਆ ਆਹ ਮੈਂ ਤੈਨੂੰ ਨਾਮ ਦਿਆਂ, ਉਸ ਨਾਮ ਚ ਪ੍ਰਕਾਸ਼ ਹੋਇਆ ਕੀ ਮੰਗ ਮੰਗਿਆ। ਹੁਣ ਕੁਛ ਮੰਗਾ ਮੰਗਦਾ ਉਸ ਤੋਂ ਬਿਨਾਂ ਮੈਨੂੰ ਘਰ ਵੱਡਾ ਦੇ ਦੇ, ਤਨ ਦੌਲਤ ਦੇ। ਹੁਣ ਕਹਿੰਦਾ ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਇਹ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਇਹ ਸਾਰੀ ਬਾਵਨ ਅੱਖਰੀ ਦਾ ਤੱਤ ਧੁਰਾ ਹੈ ਇਹ ਪੰਕਤੀ, ਰਹਾਉ ਦੀ ਪੰਕਤੀ। ਕਿ ਹੁਣ ਮੇਰੇ ਉੱਤੇ ਇਹ ਕਿਰਪਾ ਕਰਦੇ ਕਿ ਜਿਹੜੇ ਤੇਰੇ ਸੰਤ ਜਨ ਨੇ ਨਾ, ਮੈਂ ਉਹਨਾਂ ਦੀ ਚਰਨਾਂ ਦੀ ਧੂੜ ਹੋਵਾਂ। ਕਰ ਕਿਰਪਾ ਪ੍ਰਭ ਦੀਨ ਦਿਆਲਾ, ਤੇਰੇ ਸੰਤਨ ਕੀ ਮਨ ਹੋਏ ਰਵਾਲਾ। ਤੂੰ ਗੁਰੂ ਕੋਲੇ ਆਸ ਕਰਕੇ ਆ ਜਾਵੇ, ਤੇਰਾ ਜ਼ਿੰਦਗੀ ਦਾ ਕਾਰਜ ਨਾ ਚੱਲਦਾ ਵੇ। ਆਮ ਤੌਰ ਤੇ ਗੁਰੂ ਕੋਲੇ ਆਏ ਜਦੋਂ ਦੁਨੀਆਂ ਦੇ ਵਿੱਚ ਕਾਰਜ ਸਿੱਧ ਨਾ ਹੋਇਆ, ਦੁਨੀਆਂ ਦੀ ਦੌਲਤ ਦੀ ਲੋੜ ਪਈ, ਤੇ ਉਦੋਂ ਗੁਰੂ ਕੋਲੇ ਆਏ। ਗੁਰੂ ਨੇ ਇਹੋ ਜਿਹੀ ਕਿਰਪਾ ਕੀਤੀ, ਦੁਨੀਆਂ ਦਾ ਕਾਰਜ ਤਾਂ ਕੀਤਾ ਹੀ ਕੀਤਾ, ਗੁਰੂ ਨੇ ਆਖਿਆ ਆ ਮੈਂ ਤੇਰੇ ਅੰਦਰ ਦੀ ਜੋਤ ਦਿਖਾ ਰਿਹਾ। ਦੁਨੀਆਂ ਦੇ ਵਿੱਚ ਕਿਸੇ ਰਿਸ਼ੀ ਮੁਨੀ ਨੇ, ਕਿਸੇ ਪੈਗੰਬਰ ਨੇ, ਕਿਸੇ ਆਪਣੇ ਸਮੇਂ ਦੇ ਅਵਤਾਰ ਨੇ ਇਹ ਕਿਰਪਾ ਨਹੀਂ ਸੀ। ਸੋ ਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜੇਲਮ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਜਦੋਂ ਧੰਨ ਨਗਰੀ ਵਸਾਈ ਸ੍ਰੀ ਅੰਮ੍ਰਿਤਸਰ ਸਾਹਿਬ ਦੀ, ਜਦੋਂ ਇਸ ਨਗਰੀ ਵਿੱਚ ਹਰ ਤਰ੍ਹਾਂ ਦੇ ਨੂੰ ਸੱਦਿਆ, ਜੇਲਮ ਦੇ ਵਿੱਚ ਚਾਰ ਟਕਿਆਂ ਦਾ ਮੁਥਾਜੀ ਭਾਈ ਸੋਮਾ ਜਿਹੜਾ ਸੀਗਾ, ਉਹਨਾਂ ਆਖਿਆ ਚਲੀਏ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਉੱਥੇ ਬੜੇ ਕਾਰੋਬਾਰ ਚਲਾਏ ਆ, ਸਾਡੀਆਂ ਵੀ ਕਾਰੋਬਾਰ ਚੱਲ ਜਾਏਗੀ। ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਤੇ ਦਰ ਤੇ ਆਇਆ, ਕੁਛ ਸਮਾਂ ਸੇਵਾ ਕਮਾਉਣੀ, ਤੇ ਕਾਰ ਜਿਹੜੀ ਕਾਰ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਰਦੇ ਸੀ, ਛੋਲੇ ਬਣਾ ਲੈਣੇ ਤੇ ਫਿਰ ਉਹਨਾਂ ਛੋਲਿਆਂ ਦੀ ਛਾਬੜੀ ਪਾ ਕੇ ਵੇਚਣ ਜਾਣਾ। ਤੇ ਜਦੋਂ ਸੇਵਾ ਕਰਦੇ ਆ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਜਦੋਂ ਛਾਬੜੀ ਛੋਲੇ ਚੱਕ ਕੇ ਜਾਂਦੇ ਆ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੂੰ ਆਪਣਾ ਯਾਦ ਆਉਂਦਾ ਵੀ ਮੈਂ ਵੀ ਇਸ ਘਰ ਵਿੱਚ ਆਇਆ ਸੀ ਤੇ ਮੈਂ ਛੋਲਿਆਂ ਦੀ ਛਾਬੜੀ ਚੱਕ ਕੇ ਜਾਂਦਾ ਸੀ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦਇਆਵਾਨ ਹੋ ਗਏ। ਇੱਕ ਗੱਲ ਯਾਦ ਰੱਖਿਓ ਕਿ ਸਿੱਖ ਪੇਪਰ ਦੇਣਾ ਹੀ ਪੈਣਾ, ਪੇਪਰ ਬਿਨਾ ਤਾਂ ਅਗਲੀ ਕਲਾਸ ਮਿਲ ਹੀ ਨਹੀਂ ਸਕਦੀ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਗਏ ਜਿੱਥੇ ਉਹਨੇ ਆਪਣੀ ਝੌਂਪੜੀ ਬਣਾਈ, ਬੂਹਾ ਲਾਇਆ ਸੀ, ਜਾ ਕੇ ਬੂਹਾ ਖੜਕਾਇਆ, ਬੂਹਾ ਖੋਲਿਆ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਆਏ ਆ, ਬਿਠਾਏ ਆ, ਆਖਿਆ ਉਹ ਸੁਮਿਆ ਅੱਜ ਛਾਬੜੀ ਲੈ ਗਿਆ ਸੀ, ਕਿੰਨੇ ਰੁਪਈਏ ਵੱਟੇ ਆ, ਲੈ ਕੇ ਆ, ਕਹਿੰਦੇ ਸਾਨੂੰ ਦੇ ਦੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਅੱਗੇ ਢੇਰੀ ਕਰ,
ਇਤਿਹਾਸ ਇਹ ਕਹਿੰਦਾ ਹੈ ਕਿ 5 ਦਿਨ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਭਾਈ ਸੋਮੇ ਦਾ ਬੂਹਾ ਖੜਕਾਉਂਦੇ ਰਹੇ। 5 ਦਿਨ ਜਾ ਕੇ ਭਾਈ ਸੋਮੇ ਨੂੰ ਕਹਿਣਾ, ਸੋਮਿਆ ਅੱਜ ਕਿੰਨੀ ਵਟਕ ਵਟ ਕੇ ਲੈ ਕੇ ਆਇਆ, ਤੇਰੇ ਦਰ ਤੇ ਗੁਰੂ ਰਾਮਦਾਸ ਮੰਗਤਾ ਬਣ ਕੇ ਆਇਆ, ਦੇ ਦੇ ਮੈਨੂੰ। 5 ਦਿਨਾਂ ਤੋਂ ਬਾਅਦ ਸੁਰਤਾ ਹੀ ਬਣਾ ਦੀਨ ਦੁਨੀਆਂ ਦਾ ਵਾਲੀ, ਦਰ ਤੇਰੇ ਤੇ ਝਾੜੂ ਦਿੰਦੇ ਮਾਲਕ ਮੁਲਕ ਜਗੀਰਾਂ ਦੇ, ਧੂਰ ਤਿੜੀ ਨੂੰ ਤਰਸਨ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ। ਔਰ ਇਹ ਗੱਲ ਅਸੀਂ 1973 ਦੀ ਕਾਰ ਸੇਵਾ ਚ ਅੱਖੀ ਵੇਖੀ ਕਿ ਬਹੁਤ ਅਮੀਰ ਘਰਾਣੇ ਦਾ ਕਾਰ ਸੇਵਾ ਕਰਨ ਆਇਆ ਜਵਾਨ, ਆਇਆ ਵੀ ਘਰ ਜਦ ਚੋਰੀ ਸੀ, ਦੁਪਹਿਰ ਨੂੰ ਉਹਨੇ ਬਾਹਰ ਨਿਕਲਣਾ, ਜਿੰਨੀਆਂ ਫਰੂਟ ਦੀਆਂ ਰੇਹੜੀਆਂ ਖੜੀਆਂ ਉਹਨੇ ਸਾਰੀਆਂ ਖਰੀਦ ਕੇ ਤੇ ਸੰਗਤ ਚ ਵਰਤਾ ਦਿੱਤੀਆਂ। ਜਦੋਂ ਪੁੱਛਿਆ ਪਤਾ ਲੱਗਾ ਵੀ ਬੜਾ ਅਮੀਰ ਏ ਘਰੋਂ, ਲੇਕਿਨ ਘਰ ਦੇ ਆਉਣ ਦੇ ਮੇਰਾ ਮਨ ਗੁਰੂ ਰਾਮਦਾਸ ਨਾਲ ਜੁੜਿਆ ਸੀ। ਦਰ ਤੇਰੇ ਤੇ ਝਾੜੂ ਦਿੰਦੇ ਮਾਲਕ ਮੁਲਕ ਜਗੀਰਾਂ ਦੇ, ਧੂਰ ਤੇੜੀ ਨੂੰ ਤਰਸਨ ਸਾਹਿਬਾ ਪੁੱਤਰ ਸ਼ਾਹ ਅਮੀਰਾਂ ਦੇ, ਅਜਮਤ ਮਾਲੇ ਮਨ ਦਲੀ ਜਾਂ ਖੜੇ ਨੇ ਵਾਂਗ ਫਕੀਰਾਂ ਦੇ, ਬਿਰਹੋਂ ਤੇਰੇ ਦੀਆਂ ਚੋਟਾਂ ਸਹਿੰਦੇ ਵੱਧੇ ਪ੍ਰੇਮ ਜ਼ੰਜੀਰਾਂ ਦੇ। ਧੰਨ ਗੁਰੂ ਰਾਮਦਾਸ, ਤੇਰੀ ਬਿਰਹੋਂ ਦੀਆਂ ਚੋਟਾਂ ਸਹਿੰਦੇ। ਆਖਿਆ ਸੋਮਿਆ ਤੈਨੂੰ ਅਕਲ ਨਹੀਂ ਆਉਂਦੀ ਪਈ, ਧੰਨ ਗੁਰੂ ਰਾਮਦਾਸ ਰੋਜ਼ ਬੂਹਾ ਖੜਕਾਉਂਦੇ ਆ, ਫਿਰ ਤੇਰੇ ਕੋਲੋਂ ਮੰਗਦੇ ਤੇ ਮੰਗਤੇ ਕੋਲ ਤੇਰੇ ਕੋਲ ਮੰਗਣ ਡੇ ਆ। ਅੱਜ ਬੂਹਾ ਖੋਲ ਦਿੱਤਾ, ਵਟਕ ਹੱਥ ਚ ਫੜੀ ਹੋਈ, ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਆਏ। ਜਦੋਂ ਵਟਕ ਅੱਗੇ ਰੱਖੀ ਤੇ ਕਹਿੰਦੇ, ਸੋਮਿਆ ਅੱਜ ਮੈਂ ਲੈਣ ਨਹੀਂ ਆ, ਅੱਜ ਮੈਂ ਦੇਣਾ। ਅੱਜ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਨੇ ਭਾਈ ਸੋਮੇ ਦੇ ਸਿਰ ਤੇ ਹੱਥ ਰੱਖਿਆ, ਸਮਰੱਥ ਗੁਰੂ ਸਿਰ ਹੱਥ ਰੱਖੇ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਸੋਨੇ ਦੇ ਸੋਮੇ ਦੇ ਰੋਮ ਰੋਮ ਵਿੱਚ ਕੇਵਲ ਦੁਨੀਆਂ ਦਾ ਸ਼ਾਹ ਨਹੀਂ, ਨਾਮ ਦੀ ਦਾਅ ਦਿੱਤੀ। ਜਿਸਕੇ ਮਸਤਕ ਉੱਪਰ ਗੁਰ ਹੱਥ ਧਰਿਓ, ਉਹ ਜਾਣਤਾ ਹੈ ਸਭ ਕੇ ਘਰ ਕੀ। ਅਗੰਮ ਨਿਗੰਮ ਦੀ ਸੋਝੀ ਬਖਸ਼ ਦਿੱਤੀ ਤੇ ਨਾਲੇ ਵਰ ਦੇ ਦਿੱਤੇ ਕਿ ਸਾਡਾ ਸੋਮਾ ਸ਼ਾਹ, ਤੇ ਕੇਵਲ ਉਹ ਹੀ ਨਹੀਂ ਸ਼ਾਹ ਬਣਿਆ, ਉਹਦਾ ਪੁੱਤਰ ਮੇਹਰ ਸ਼ਾਹ ਮਸੰਦ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਨੇ ਮਸੰਦਾਂ ਨੂੰ ਸਾੜਿਆ, ਲੇਕਿਨ ਉਹਨੂੰ ਵਡਿਆਈ ਬਖਸ਼ੀ ਉਹਦੀ ਸੇਵਾ ਕਰਕੇ। ਆਖਿਆ ਹੀ ਮੇਹਰ ਸ਼ਾਹ ਮਸੰਦ ਗੁਰ ਕਾ ਫਰਜੰਦ। ਆਖਿਆ ਸੰਤ ਦੀ ਸੰਗਤ ਦੀ ਸੇਵਾ ਚ ਆਈ ਗੁਰੂ ਕੇ ਸੰਤ, ਤੇਰੇ ਹਿਰਦੇ ਵਿੱਚ ਤੇਰੇ ਦੇ ਚ ਨਾਮ ਵਸੇਗਾ। ਸੰਤ ਸੰਗਤ ਰਾਮ ਹਿਰਦੇ ਵਸਾਈ, ਹਰ ਕੇ ਸੰਤ ਜਨਾ ਕੀ ਹਮ ਧੂਰ, ਮਿਲ ਸਤ ਸੰਗਤ ਪਰਮ ਪਦ ਪਾਇਆ, ਆਤਮ ਰਾਮ ਰਿਹਾ ਭਰਪੂਰ। ਜਦੋਂ ਗੁਰੂ ਕੋਲੇ ਆਇਆ, ਗੁਰੂ ਨੇ ਏਡੀ ਕਿਰਪਾ ਕੀਤੀ ਕਿ ਮੈਨੂੰ ਉਹ ਹਰ ਥਾਂ ਤੇ ਦਿਸਿਆ, ਪਰ ਉਹਨੂੰ ਛੱਡ ਕੇ ਕਿਤੇ ਵੇਖੀ ਆਖੇ ਕਿ ਜਿਨ੍ਹਾਂ ਨੂੰ ਦੇਵੀ ਦੇਵਤੇ ਕਹਿੰਦੇ ਸੀ, ਭਗਤ ਕਬੀਰ ਜੀ ਨੇ ਭੇਦ ਖੋਲਤੇ। ਸਨਕ ਸਨੰਦ ਮਹੇਸ਼ ਸਮਾਨਾ, ਸੇਖ ਨਾਗ ਤੇਰੋ ਮਰਮਨਾ ਜਾਨਾ। ਸਨਕ ਸਨੰਦ, ਸੁਨੰਦਨ ਤੇ ਸੰਤ ਕੁਮਾਰ, ਇਹ ਚਾਰ ਬ੍ਰਹਮਾ ਦੇ ਬਿੰਦੀ ਪੁੱਤਰ ਨੇ। ਮਹੇਸ਼ ਰੁਦਰ ਸ਼ਿਵ ਜੀ ਨੂੰ ਕਹਿੰਦੇ ਆ, ਚਾਰ ਇਹ ਤੇ ਇੱਕ ਸ਼ਿਵ ਜੀ, ਤੇ ਇਹਨਾਂ ਦੇ ਸਮਾਨ ਬਰਾਬਰ ਦੇ ਹੋਰ। ਤੇ ਅੱਗੇ ਸਤਿਗੁਰ ਸਾਹਿਬ ਨੇ ਸੇਖ ਨਾਗ ਨੇ, ਇਹਨਾਂ ਤੇਰਾ ਭੇਤ ਹੀ ਨਹੀਂ ਜਾਣਿਆ, ਤੇਰੇ ਘਰ ਵਾਲੇ ਪਾਸੇ ਦਾ ਪਤਾ ਹੀ ਨਹੀਂ ਲੱਗਾ। ਸਭ ਤੋਂ ਵੱਡੇ ਤਿੰਨ ਦੇਵਤੇ ਮੰਨੇ ਆ, ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ। ਤੇ ਇਲਾਹੀ ਬਾਣੀ ਦਾ ਫਰਮਾਨ ਹੈ,
ब्रह्मा बिशन त्रै गुण रोगी विच होमे कार कमाई जिन किए तिसे ना चेते बुपड़े हर गुरमख सोजी पाई। इत रोगी ने ब्रह्मे वेद बाणी परगासी। वैसे ज्ञानी जत सिंह ने सिद्ध करता पर सतगुरां हे तुसी कहंदे ब्रह्मा दे चारे आ, जो दयानंद नाल बहस होई ज्ञानी जत सिंह ने सिद्ध कर दिता सीगा कि ए वेद जेड़े आ ना एक बंदे दे उच्चारण कीते हो। ते साहिब जी कहंदे मन लो तेरे ब्रह्मे दे उच्चारण कीते आ, पर की ए ब्रह्मे वेद बाणी परगासी माया मोह पसारा किसन सदा अवतारी रूदा। किसन कौन है? विष्णु। सारे विष्णु के अवतारी ने। कित लग तरे संसारा, वो ते आप जम्मन मरण दे विच ने, उन्हां दे लड़ लग के किवें तरेगा। भाई साहब भाई गुरदास जी सिद्ध नाथ जोगी ध्यान में न आ सके, वेद पाठ कर ब्रह्मादिक न जाने हैं। ध्यान एक स्टेप है, मंजिल नहीं हैगा। लेकिन कहंदे हो ते इस मंजिल ते भी नहीं पहुंच सके, तू सिद्ध कहना है सिद्ध, तू भाव 84 सिद्ध। कहंदे जदो सकदेव मुनि दा जन्म होया जना उस जन्म होया 84 जने सी, लेकिन कहंदे सफल नहीं हो, ध्यान नहीं टिका सके। नौ नाथ जिन्हां दे नां ते नदेड़ सचखंड श्री हजूर साहब दा शहर वसिया है। जोगी चाहे वह गोरखनाथ के हों, चाहे गोपीनाथ के हों, चाहे मछिंद्रनाथ के हों, जिन्ना चर जिहदा गुरु नाल मिलाप नहीं होया उन्हां चर उन्हां नूं टिका नहीं मिल सकिया। हां जिन्हां दा गुरु ना मिलाप हो गया, जिवें भरथली घर छड के आ गया सी, धन गुरु नानक साहब महाराज साहब चरणा च आ गया ते सतगुर ने फिर घर तोड़ता ते उहदा पार उतारा कर दिता। जिवें शिवरात दे मेले ते आउण वाले जिहड़े सी आए हंकारी सी गुरु नानक साहब दे विरोधी बन के, बल्कि गुरु नानक साहब नूं मारन वास्ते आए सी, धन गुरु नानक साहब ने उन्हां नूं इलाही प्रमाण सुनाया, बाबे कीती सिद्ध गोष्ट शब्द सांत सिद्धां विच आई, जिन मेला शिवरात दा खट दर्शन आदेश कराई, सिद्ध बोलन शुभ बचन धन नानक तेरी वड़ी वड़ियाई। धन गुरु नानक साहब, लेकिन जिन्हां दा मिलाप नहीं होया गुरु नानक साहब नाल, जिहड़े ओ सी चाहे ओ चार ब्रह्मा दे पुत्र होण, सिद्ध नाथ जोगी ध्यान में ना आ सके, वेद पाठ कर ओ वेदां दा पाठ करन वाले, ब्रह्म आदिक ना जाने हैं, ब्रह्मा ते आदिक होर ओ उस वाहिगुरु अकाल पुरख दे घर दा भेत नहीं जान सकते। इस वास्ते साहिब जी कहंदे तू संत संगत राम हृदय वसाई, लख लख ब्रह्मे वेद पाड़। निचारां दी गल छड, लखां एक अखर भेद ना जाता, जिहड़ा एक अखर उस वाहिगुरु दे नाल तैनूं जोड़न वाला सी उहदा इन्ना भेद नहीं जाने। अध्यात्म ज्ञान के ना सेव सन कादक पाए, सनक सनंद महेश समाना। जिहड़ी अध्यात्मक अवस्था सी, जिहड़ी आत्मिक अवस्था सी, ओ तां सेव सनकादक
ਚਾਰ ਬਰਮਾ ਦੇ ਲੜਕੇ ਇਹੀ ਜਿਹਨੂੰ ਭਗਤ ਕਵੀ ਅੱਜ ਹੈ ਸਨਕ ਸਨੰਦ ਸ਼ਿਵਜੀ ਆਦਿਕ ਕਹਿੰਦੇ ਹੋਰ ਉਹ ਕਿਸੇ ਨੇ ਨੀ ਜਾਣਿਆ ਅਧਿਆਤਮਕ ਗਿਆਨ ਕੇ ਸੇਵ ਸਨ ਕਾਦਕ ਪਾਏ ਇੰਦਰ ਜੋ ਇੰਦਰ ਆਦਿਕ ਨਾ ਪਹਿਚਾਨੇ ਹੈ ਜਿਹਨੂੰ ਸੁਰਪਤ ਅੱਗੇ ਪੰਕਤੀ ਹੈ ਸੁਰਪਤ ਨਰਪਤ ਇੰਦਰ ਦੇਵਤੇ ਨੂੰ ਸਭ ਤੋਂ ਮਹਾਨ ਵੱਡਾ ਦੇਵਤਾ ਮੰਨਿਆ ਸੁਰਪਤ ਪਾ ਦੇਵਤਿਆਂ ਦਾ ਲੇਕਿਨ ਆਚਰਣ ਤੋਂ ਗਿਰਿਆ ਹੋਇਆ ਗੌਤਮ ਤਪਾ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੌਤਮ ਰਹਿ ਕੇ ਦੇਵ ਸਾਹਿਬ ਗਏ ਕੌਣ ਹੂੰ ਕਾਜ ਦੇ ਦੇਵਤੇ ਇਕੱਠੇ ਹੋ ਕੇ ਹਜੇ ਦੇਵਤੇ ਨਹੀਂ ਹੋਣਗੇ ਉਹ ਦੇਵਤੇ ਕਹਾਉਂਦੇ ਸੀਗੇ ਕਿਸੇ ਕਾਜ ਗੌਤਮ ਰਿਖੀ ਦੇ ਘਰੇ ਗਏ ਰੂਪ ਅਹਲਿਆ ਕੇ ਉਹ ਨਿਹਾਰ ਕੇ ਰੀਝ ਰਿਹਾ ਸੁਰ ਰਾਜ ਏਡਾ ਗਿਰਿਆ ਹੋਇਆ ਤੂੰ ਕਿਸੇ ਦੇ ਘਰ ਜਾ ਕੇ ਕਿਸੇ ਦਾ ਘਰ ਹੀ ਜਿਹੜਾ ਉਹ ਤੱਕ ਲਿਆ ਜਿਹੜਾ ਪਰਾਏ ਘਰ ਤੱਕੇ ਪਰ ਤੇਰੇ ਆ ਰਾਵਣ ਜਾਏ ਸਹੀ ਤਾਂ ਲਾਜੀ ਹੈ ਤੇ ਜਿਹੜਾ ਇਉਂ ਪਰਾਏ ਘਰਾਂ ਜਾਏਗਾ ਉਹਨੂੰ ਸ਼ਰਮਣਾ ਮੂੰਹ ਨੇਵਾ ਕਰਨਾ ਪਏਗਾ ਤੇ ਕਹਿੰਦੇ ਉਹ ਇੰਦਰ ਆਦਿਕ ਨਾ ਪਹਿਚਾਨੇ ਹੈ ਨਾਮ ਸਿਮਰਨ ਕੀ ਸੰਖਿਆ ਨਾ ਸੇਖ ਨਾਗ ਜਾਣੇ ਜਿਹੜੀ ਨਾਮ ਉਸ ਵਾਹਿਗੁਰੂ ਦੀ ਸਿਮਰਨ ਯਾਦ ਚੁਣਨਾ ਹੈ ਉਸ ਪਾਸੇ ਵਾਲਾ ਪਾਸਾ ਕਹਿੰਦੇ ਤੁਸੀਂ ਕਹਿੰਦੇ ਵੀ ਸੇਖ ਨਾਗ ਇਉਂ ਨਾਂ ਲੈ ਰਿਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਉਹਨੇ ਤੇ ਉਸ ਪਾਸੇ ਨੂੰ ਜਾਣਿਆ ਨੀ ਨਾਰਦਾਦ ਬ੍ਰਹਮਚਾਰਜ ਹੈਰਾਨੇ ਹੈ ਜਿਹੜਾ ਨਾਰਦ ਮੁਨੀ ਹੈ ਕਹਿੰਦੇ ਉਹਨੇ ਤਾਂ ਜਿਹੜੇ ਕਹਿੰਦੇ ਬ੍ਰਹਮਚਾਰੀ ਹੈ ਬ੍ਰਹਮਚਾਰੀਆ ਕੌਣ ਹੈ ਜਿਹੜਾ ਬ੍ਰਹਮ ਨਾਮ ਪਰਮੇਸ਼ਰ ਦਾ ਚਾਰੀਆ ਜਿਹੜਾ ਉਸ ਬ੍ਰਹਮ ਦਾ ਆਚਰਨ ਰੱਖੇ ਕੁਹਾਨ ਨਾ ਬ੍ਰਹਮਚਾਰੀਆ ਕੋਈ ਨਹੀਂ ਬਣ ਸਕਦਾ ਹੈਗਾ ਇਹ ਉਹਨਾਂ ਨੇ ਨਹੀਂ ਜਾਣਿਆ ਨਾਨਾ ਅਵਤਾਰ ਅਪਾਰ ਕੋ ਨਾ ਭੇਦ ਪਾਇਓ ਕਹਿੰਦੇ ਹੋਰ ਤਰ੍ਹਾਂ ਜਿਹੜੇ ਅਵਤਾਰ ਇਹਨਾਂ ਦੇ ਸਾਰੇ ਇਕੱਠੇ ਕਰ ਲਾ ਲੇਕਿਨ ਉਸ ਵਾਹਿਗੁਰੂ ਦਾ ਭੇਦ ਉਹਦੇ ਘਰ ਦਾ ਰਸਤਾ ਜਿਹੜਾ ਕਿਸੇ ਨੇ ਨਹੀਂ ਦੱਸਿਆ ਨਾ ਜਾਣਦੇ ਹੀ ਨਹੀਂ ਤੈਨੂੰ ਦੱਸ ਹੀ ਨਹੀਂ ਸਕਦੇ ਪੂਰਨ ਬ੍ਰਹਮ ਗੁਰ ਸਿੱਖ ਮਨ ਮਾਨੇ ਹੈ ਕਹਿੰਦੇ ਗੁਰਸਿੱਖਾਂ ਦਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਤੇ ਮੰਨਿਆ ਹੈ ਕਿਉਂਕਿ ਤੈਨੂੰ ਸੰਤ ਸੰਗਤ ਰਾਮ ਹਿਰਦੇ ਵਸਾਈ ਜਦੋਂ ਤੂੰ ਗੁਰੂ ਕੀ ਸ਼ਰਨ ਵਿੱਚ ਆਇਆ ਸੁਖਮਨੀ ਸਾਹਿਬ ਵਿੱਚ ਸਲੋਕ ਹੈ ਸੰਤ ਦੀ ਅਸ਼ਟਪਤੀ ਦਾ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਹੁਣ ਜਿਹੜਾ ਆਹ ਲਫ਼ਜ਼ ਹੈ ਨਾ ਸੰਤ ਕੀ ਤੱਤਾ ਹੈ ਮੁਕਤਾ ਅੱਗੇ ਆ ਕੀ ਇਹਦਾ ਅਰਥ ਕੀ ਬਣ ਗਿਆ ਗੁਰੂ ਸੰਤ ਇਹਦਾ ਮਤਲਬ ਇਹ ਕਿਹਦੀ ਸ਼ਰਨ ਚ ਪੈਣ ਨੂੰ ਆਖਿਆ ਸਾਨੂੰ ਸੰਤ ਸਰਨ ਕਿ ਗੁਰੂ ਕੀ ਸ਼ਰਨ ਵਿੱਚ ਆਵੇ ਜਦੋਂ ਗੁਰੂ ਕੀ ਸ਼ਰਨ ਵਿੱਚ ਆਇਆ ਤੇ ਗੁਰੂ ਨੇ ਕਿਰਪਾ ਕਰਨੀ ਗੁਰੂ ਨੇ ਤੈਨੂੰ ਆਪਣੇ ਨਾਲ ਵੀ ਨਹੀਂ ਜੋੜਨਾ ਗੁਰੂ ਨੇ ਕਹਿਣਾ ਆ ਮੈਂ ਤੈਨੂੰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੋੜਾਂ ਉਹਦਾ ਨਾਮ ਜਪੀ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਾਂ ਨੈਕ ਨਾ ਆਨੇ ਮੈਂ ਤੈਨੂੰ ਉਹਦੇ ਇੱਕ ਨਾਲ ਜੋੜਨ ਲੱਗਾ ਤੂੰ ਉਹਦੇ ਤੋਂ ਬਿਨਾਂ ਕਿਸੇ ਹੋਰ ਤੇ ਭੋਰਾ ਜਿੰਨਾ ਹੀ ਵਿਸ਼ਵਾਸ ਜਿਹੜਾ ਲੈ ਕੇ ਨਹੀਂ ਜਾਣਾ ਹਨੂਮਾਨ ਸਰ ਗਰੁੜ ਸਮਾਨਾ ਹਨੂਮਾਨ ਨੂੰ ਬਜਰੰਗ ਬਲੀ ਕਹਿੰਦੇ ਆ ਜਦੋਂ ਔਰੰਗਜ਼ੇਬ ਨੇ ਵਾਢੀ ਪਾ ਦਿੱਤੀ ਨਾ ਉਦੋਂ ਕੋਈ ਹਨੂਮਾਨ ਨਹੀਂ ਬੋੜਿਆ ਕੋਈ ਕਲਕੱਤੇ ਵਾਲੀ ਨਹੀਂ ਬੋੜੀ
स्वामी कल्याणदास ने 8 किताबा लिखिया है, बड़ी कंपैरेटिव स्टडी की उस सज्जन ने, उन्हें च एक गल लिखी उन्हें, वो कहिंदा हिंद दियां जालमान जाना कढ़िया, उदों नहीं सी लाटां वाली लाटां छड़िया, हनुमान वीर दी गुवाई सत्या दा जदू, हुण तू कहिंदा बजरंग बड़ी उन्होंने तेरे हनुमान दे मंदर पुट सिटे, देवी दा द्वारा नीयां तोड़ी पुटिया, जिन्हों हुण तू कहना है कि इन्हें तेन पार ला उदू देवी दे द्वारा नीयां तोड़ी पुट दिता उन्हें, जिथे सारी हिंद सी नवांदी माथ नू मिट्टी च मलाया फड़ सोमनाथ नू, जिथे सारी हिंदुस्तान सोमनाथ के मंदिर अगे झुकती सी, कहिंदे उन्हें ते मिट्टी च मिलाता, ओ हनुमान भगत जी भगत त्रिलोचन जी नाले ब्राह्मण कुल विचों आए ने, सच दे ब्राह्मण ने, वो फरमाउंदे आ दादी ले लंकागढ़, दादी साड़ दित्ती लंकागढ़ रावण दी लंका, ओ पाड़ी ले रावण बन, रावण दा शोक बाग उन्हें पट सुटिया हनुमान ने, साल बिसाल अण दुखी ले हरी, जिहड़ा साल दुख लगा सी कि लक्ष्मण नू बरसी वजी मूरछा हो गया, उन्हू जिउंदा करन वास्ते उस संजीवनी बूटी दा पहाड़ चक लिया, ते हुण उस श्री रामचंद्र जी नू कहिंदा देखो मैं तुहाडी खातर लंका साड़ दित्ती, मैं तुहाडी खातर रावण दा अशोक बाग पाड़ दिता, मैं तुहाडे भरा दी खत तुहाडे कहण ते संजीवनी बूटी दा पहाड़ चक के लै, यहां कहिंदे मैं चोर सी, मैं चोरी कीती सी, मैं इशनान कर रहा सी, कोई ऋषि मैं उहदे कपड़े चुक के भज गया, उहने आवाज दित्ती मैं मोड़े नहीं, ते फिर कहिंदे उहने कहदा इह तन ते कपड़े नहीं पाएगा, हुण मैं तन ते कपड़े नहीं पा सकदा, सर्व लंगोटी बणदा, ते तुसी मेरा रोग कट दिओ वी मैं तन ते कपड़े पा, मैनूं ठंड गर्मी च उवें रहना पैंदा, ते श्री रामचंद्र जी ने जवाब देता वी नहीं सज्जना ये तेरा कर्म रोग है, ताई भाई गुरु हनुमान अराधिए चंचल मत खारी, कह जे तू हनुमान की आराधना करेगा तेरा सुभा चंचल तेरी मत खारी हो जाएगी, खारा पानी किसी काम का नहीं होता, तो श्री रामचंद्र जी कहते भी ना दादी ले लंकागढ़, ओ पाड़ी ले रावण बाण, साल बिसाल अण तोखी ले हरी, कर्म कर पछोटी मफी तसरी, कर्म करके तेरा कर्म रोग हजना ये नहीं कटे जाना, आ सिर्फ जी लंगोटी पाई आई पाएगा, जे कपड़े पाएगा तेरे तन नू अग लगेगी नहीं मिट जा सकता, हनुमान सर गरुड़ सुमाना, सनातन मत दियां किताबां कहिंदियां ने विष्णु जड़ा ना वो गरुड़ ते सवारी करता है, कई बारी कई सज्जन कहिंदे वेखो जी पहला गुरु साहब दी बाणी है, भगत बाणी नू पिछे रखिया, नहीं भगत बाणी नू पिछे नहीं रखिया, हजे बाणी तो सारी अकाल पुरख दी है, हुण जेड़ा आ है ना बाणी भगत कबीर जी की सवालिया फिकरा है भी की ए बाणी भगत कबीर जी दी है, नहीं नहीं नहीं नहीं, भगत कबीर जी नू अकाल पुरख ने बाणी बख्शी, बाणी ते अकाल पुरख दी है, लेकिन भगत जना ने अल्फाज एहो जे वरते सी कि सतगुर साहब जी ने उस तू पहला वो अल्फाज बाणी च रखे, हुण असी गरड़ तो समझ जाना सीगा जिवें गरड़ चढ़े गोबिंद आयला भी खरे गरड़ चढ़ के विष्णु आया, नहीं गरड़ गुर शब्द है,
ਸਾਡੇ ਘਰ ਗਰੜ ਕੀ ਇਹ ਗੁਰੂ ਕਾ ਸ਼ਬਦ ਇਹ ਗਾਲੜੀ ਮੰਤਰ ਏ ਲੇਕਿਨ ਜਿਹੜਾ ਉਹ ਗਰੜ ਏ ਉਹਦੇ ਵਾਸਤੇ ਹੁਣ ਵਿਸ਼ਨੂੰ ਉਹਤੇ ਸਵਾਰੀ ਕਰਦਾ ਹੈ। ਸੂਰਜ ਜਿਹੜਾ ਹੈ ਉਹਦਾ ਰਥਵਾਈ ਮੰਨਿਆ ਹਿੰਦੂ ਮਤ ਨੇ ਕਿ ਜਿਹੜਾ ਅਰਨ ਏ ਉਹ ਸੂਰਜ ਦਾ ਡਰਾਈਵਰ ਏ ਤੇ ਭਗਤ ਤਰਲੋਚਨ ਜੀ ਨੇ ਉਸੇ ਫਰਮਾਨ ਚ ਵਿਸ਼ਵ ਕਾ ਦੀਪਕ ਵਿਸ਼ਵ ਵਰਡ ਦਾ ਦੀਵਾ ਤਾਂ ਚਿਹਰੇ ਸਵਾਰਥੀ ਉਹਦਾ ਡਰਾਈਵਰ ਸੂਰਜ ਦਾ ਤੇ ਪੰਖੀ ਰਾਏ ਗਰੜ ਤਾਂ ਚੇ ਬਾਦਵਾ ਅਰਨ ਦਾ ਰਿਸ਼ਤੇਦਾਰ ਅਰਨ ਦਾ ਸੱਕਾ ਭਰਾ ਗਰੜ ਇੱਕ ਮਾਂ ਦੇ ਪੁੱਤਰ ਤੇ ਅਰਨ ਜਿਹੜਾ ਏ ਉਹ ਪਿੰਗਲਾ ਏ ਉਹਦੀਆਂ ਲੱਤਾਂ ਇੰਨੀ ਅਰਨ ਸੂਰਜ ਨੂੰ ਕਹਿੰਦਾ ਵੀ ਦੇਖ ਮੈਂ ਤੇਰੀ ਗੱਡੀ ਚਲਾਉਣਾ ਰੋਜ਼ ਤੇ ਮੇਰੀਆਂ ਲੱਤਾਂ ਹੈ ਨੀ ਪੂਰੀਆਂ ਕਰ ਦੇ। ਉਧਰ ਗਰੜ ਜਿਹੜਾ ਵਿਸ਼ਨੂੰ ਨੂੰ ਕਹਿੰਦਾ ਵੀ ਵੇਖ ਮੈਂ ਤੇਰੇ ਤੈਨੂੰ ਸੈਰ ਕਰਾਉਣਾ ਥਾਂ ਥਾਂ ਤੇ ਮੇਰੇ ਭਰਾ ਦੀਆਂ ਲੱਤਾਂ ਜਿਹੜੀਆਂ ਨੇ ਨਾ ਉਹ ਹੈ ਨੀ ਪਿੰਗਲਾ ਏ ਉਹ ਪੂਰੀਆਂ ਕਰ ਦੇ ਤੇ ਜੁਵੇਂ ਜਵਾਬ ਦੇ ਕੇ ਵਿਸ਼ਵ ਕਾ ਦੀਪਕ ਤਾਂ ਚੇਰੇ ਸਵਾਰਥੀ ਪੰਖੀ ਰਾਏ ਗਰੜ ਤਾਂ ਚੇ ਬਾਦਵਾ ਕਰਮ ਕਰ ਅਰਨੂ ਪਿੰਗਲਾਰੀ। ਕਹਿੰਦੇ ਕਰਮ ਰੋ ਗਏ ਇਹਨੇ ਕਿਸੇ ਦੀਆਂ ਲੱਤਾਂ ਤੋੜੀਆਂ ਹੋਈਆਂ ਨੇ ਇਸ ਵਾਸਤੇ ਇਹਦੀਆਂ ਲੱਤਾਂ ਨਹੀਂ ਪੂਰੀਆਂ ਹੋਣੀਆਂ ਤੇ ਸਾਹਿਬ ਜੀ ਨੇ ਕਹਿਤਾ ਫਿਰ ਕੀ ਹਨੂਮਾਨ ਸਰ ਗਰੜ ਸਮਾਨਾ ਸੁਰਪਤ ਨਰਪਤ ਨਹੀਂ ਗੁਰਜਾਨਾ। ਸੁਰਪਤ ਇੰਦਰ ਉਹਦੀ ਆਪ ਰੋ ਰਿਹਾ ਲਾਹੀ ਬਣ ਗਏ ਸਹੰਸਰ ਦਾਨ ਦੇ ਇੰਦਰ ਰੋਆਇਆ ਨਰਪਤ ਮਨੁੱਖਤਾ ਦਾ ਮਾਲਕ ਉਹ ਬ੍ਰਹਮਾ ਨੂੰ ਕਹਿੰਦੇ ਆ ਲੇਕਿਨ ਸਾਡੇ ਘਰ ਕੀ ਏ ਭਾਈ ਗੁਰਦਾਸ ਜੀ ਕਹਿੰਦੇ ਆ ਕਿ ਮਨੁੱਖਤਾ ਦਾ ਮਾਲਕ ਕੌਣ ਏ ਨਾਰਾਇਣ ਨਿਜ ਰੂਪ ਧਾਰ ਅਨਾਥਾਨਾਥ ਸਨਾਥ ਕਰਾਇਆ ਨਰਪਤ ਨਰੇ ਨਰਿੰਦ ਹੈ ਸਾਰੀ ਮਨੁੱਖਤਾ ਦਾ ਮਾਲਕ ਕੌਣ ਏ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਨਿਰੰਕਾਰ ਆਕਾਰ ਬਣਾਇਆ ਕਹਿੰਦੇ ਉਹ ਵਾਹਿਗੁਰੂ ਅਕਾਲ ਪੁਰਖ ਆਕਾਰ ਬਣਾ ਕੇ ਆਇਆ ਇੱਥੇ ਉਹ ਬ੍ਰਹਮਾ ਨੂੰ ਕਹਿੰਦੇ ਸੀ ਆਪਾਂ ਹੁਣੇ ਪੜਿਆ ਭਾਈ ਗੁਰਦਾਸ ਜੀ ਕਹਿੰਦੇ ਲੱਖ ਲੱਖ ਬਰਮੇ ਵੇਦ ਪਾੜ ਇੱਕ ਅੱਖਰ ਭੇਦ ਨਾ ਜਾਤਾ ਉਹਨਾਂ ਤੇ ਉਹ ਭੇਦ ਨਹੀਂ ਜਾਣਿਆ ਨਹੀਂ ਗੁਣ ਜਾਣਾ ਚਾਰ ਵੇਦ ਔਰ ਸਿਮਰਤ ਪੁਰਾਣਾ ਚਾਰ ਵੇਦ ਤੇ 27 ਸਿਮਰਤੀਆਂ ਜਿਹੜੀ ਉਹ ਗੁਰੂ ਸਾਹਿਬ ਦੀ ਬਾਣੀ ਦੀ ਪੰਕਤੀ ਹੈ ਨਾ ਉਹ ਮਨੂ ਸਿਮਰਤੀ ਦੀ ਸਾਰੇ ਉਹਦੀ ਪਈ ਹੈ ਜਿਹੜਾ ਸਾਡੇ ਨਾ ਬਿਨਾਂ ਸੋਚੇ ਹਮਜੱਤ ਕਰਦੇ ਮਾਸ ਮਾਸ ਕਰ ਮੂਰਖ ਝਗੜੇ ਮਾਸ ਤੱਕ ਬਹੁਤ ਵੱਡਾ ਝਗੜਾ ਸੀ ਇਹਨਾਂ ਦੇ ਵਿੱਚ ਉਹ ਝਗੜਾ ਸਾਰਾ ਜਿਹੜਾ ਨਾ ਮਨੂ ਸਿਮਰਤੀ ਪੜਾਂਗੇ ਤੇ ਉਹ ਦਿੱਤਾ ਹੋਇਆ ਤੇ ਸਤਿਗੁਰ ਸਾਹਿਬ ਜੀ ਨੇ ਕਹਿੰਦੇ ਇਹ ਮੂਰਖਾਂ ਨੇ ਝਗੜਾ ਪਾਇਆ ਹੋਇਆ ਵੀ ਆਹ ਮਾਸ ਖਾਓਗੇ ਪਿੱਤਰ ਮਹੀਨਾ ਤ੍ਰਿਪਤ ਨੇ ਆਹ ਮਾਸ ਖਾਓਗੇ ਪਿੱਤਰ 2 ਮਹੀਨੇ ਤ੍ਰਿਪਤ ਨੇ ਆਹ ਮਾਸ ਖਾਓਗੇ ਪਿੱਤਰ 4 ਮਹੀਨੇ ਤ੍ਰਿਪਤ ਨੇ ਆਹ ਮਾਸ ਖਾਓਗੇ ਪਿੱਤਰ 6 ਮਹੀਨੇ ਤ੍ਰਿਪਤ ਨੇ ਆਹ ਮਾਸ ਖਾਓਗੇ ਕਾਲੇ ਬੱਕਰੇ ਦਾ ਕੰਨ ਭੇਜਣ ਪਿੱਤਰ 1 ਸਾਲ ਤ੍ਰਿਪਤ ਨੇ। ਮੈਂ ਇੱਕ ਸ਼ਲੋਕ ਹੀ ਤੁਹਾਡੇ ਕੋਲੇ ਮਨੂ ਸਿਮਰਤੀ ਦਾ ਪੜ੍ਹਦੇ ਨਾ ਸਾਨੂੰ ਵਾਰਾ ਹੀ ਨਹੀਂ ਖਾ ਸਕਦਾ ਨਾ ਮਾਸ ਬਖਸ਼ਣੇ ਦੋਸ਼ੋ ਉਹ ਕਹਿੰਦੇ ਮਾਸ ਖਾਣ ਦਾ ਕੋਈ ਦੋਸ਼ ਨਹੀਂ ਮਨੂ ਸਿਮਰਤੀ ਕਹਿੰਦੀ ਨਾ ਚੇ ਮਦੇ ਮਦੇ ਕਹਿੰਦੇ ਸ਼ਰਾਬ ਪੀ ਨੂੰ ਕਹਿੰਦੇ ਸ਼ਰਾਬ ਪੀ ਰੱਜ ਕੇ ਕੋਈ ਦੋਸ਼ ਨਹੀਂ ਨਾ ਚੇ ਮੈਥਣੇ ਕਹਿੰਦੇ ਪਰਾਏ ਘਰਾਂ ਜਾ ਇਹ ਤੇ ਅਜੈਸ਼ੀ ਹੈ ਪਰਵੇਸ਼ਾ ਤਿਸ ਤੇ ਨਿਮਰ ਫਲਾ ਕਹਿੰਦੇ ਬੜਾ ਫਲ ਮਿਲੇਗਾ ਇਸ ਕਰਕੇ ਸਾਡੇ ਘਰੇ ਉਹ 27 ਸਿਮਰਤੀਆਂ ਪ੍ਰਵਾਨ ਨਹੀਂ ਚੜੀਆਂ 18 ਪੁਰਾਣ ਕਮਲਾ ਪਤ ਕਮਲਾ ਨਹੀਂ ਜਾਣਾ ਕਮਲਾ ਲਛਮੀ ਤੇ ਲਛਮੀ ਦੇ ਘਰ ਵਾਲਾ ਵਿਸ਼ਨੂੰ ਤੇ ਜੇ ਇਹਦਾ ਇਤਿਹਾਸ ਪੜ੍ਹ ਲਓ ਇਹਦੀ ਪੋਥੀਆਂ ਪੜ੍ਹ ਲਓ ਤੇ ਇਹ ਵੀ ਆਚਰਣ ਤੋਂ ਡਿੱਗਾ ਹੋਇਆ ਕਰੈਕਟਰਲੈਸ ਹੈ
ਜਲੰਧਰ ਸ਼ਹਿਰ ਨਾ ਜਲੰਧਰ ਸ਼ਹਿਰ ਜਲੰਧਰ ਨਾਂ ਦਾ ਦਿਓ ਕਹਿੰਦੇ ਸੀ ਬੰਦਾ ਹੋਇਆ ਉਹਦੇ ਘਰ ਚ ਆ ਕੇ ਉਹ ਤੇ ਨਿਗਾਹ ਰੱਖਣ ਵਾਲਾ ਵਿਸ਼ਨੂੰ ਹੈ ਇਹਨਾਂ ਦੀਆਂ ਪੋਥੀਆਂ ਚ ਲਿਖਿਆ ਹੋਇਆ ਕਵਲਾ ਨਿਰਲੇਪ ਰਹਿਣਾ ਦੁਨੀਆਂ ਤੋਂ ਨਿਰਲੇਪ ਰਹਿਣਾ ਇਹਨਾਂ ਨੇ ਸਿੱਖਿਆ ਨਹੀਂ ਜੇ ਇਹਨਾਂ ਦੇ ਲੜ ਲੱਗੇਗਾ ਤੇ ਤੂੰ ਨਿਰਲੇਪ ਨਹੀਂ ਰਹਿ ਸਕੇਗਾ ਨਿਰਲੇਪ ਰਹਿਣਾ ਚਾਹੁੰਦਾ ਹੈ ਕਹਿ ਕਬੀਰ ਸੋ ਭਰਮੈ ਨਾਹੀਂ ਇਹ ਸਾਰੇ ਭਰਮ ਗਏ ਆ ਭਰਮਾ ਤੂੰ ਰਹਿਤ ਕੌਣ ਏ ਖਾਲਸਾ ਖਾਸ ਕਹਾਵੇ ਸੋਈ ਜਾਂ ਕਹਿ ਹਿਰਦੇ ਭਰਮ ਨਾ ਹੋਈ ਭਰਮ ਪੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ ਕਬੀਰ ਸਾਹਿਬ ਕਹਿੰਦੇ ਉਹ ਨਹੀਂ ਭਰਮੇਗਾ ਪੱਗ ਲੱਗ ਰਾਮ ਰਹੇ ਸਰ ਨਾਹੀ ਕਹਿੰਦੇ ਪੱਗ ਉਹ ਵਾਹਿਗੁਰੂ ਅਕਾਲ ਪੁਰਖ ਚਰਨ ਰਾਮ ਰਮਿਆ ਹੋਇਆ ਜਿਹੜਾ ਉਹਦੇ ਚਰਨਾਂ ਲੱਗੇਗਾ ਉਹਦੀ ਅਕਾਲ ਪੁਰਖ ਦੀ ਸਰਨ ਚ ਆਏਗਾ ਉਹ ਨਹੀਂ ਭਰਮੇਗਾ ਬਾਕੀ ਸਾਰੇ ਭਟਕ ਜਾਣਗੇ ਤੇ ਇਸੇ ਕਰਕੇ ਸੰਤ ਸੰਗਤ ਰਾਮ ਹਿਰਦੇ ਵਸਾਈ ਤੇ ਤਾਂ ਹੀ ਧੰਨ ਗੁਰ ਰਾਹ ਸਤਿਗੁਰ ਸੰਤ ਮਿਲੇ ਸਾਂਤ ਪਾਈਏ ਕਿਲਬਖ ਦੁਖ ਕਾਟੇ ਦੂਰ ਆਤਮ ਜੋਤ ਭਈ ਪ੍ਰਫੁੱਲਤ ਪੁਰਖ ਨਿਰੰਜਨ ਦੇਖਿਆ ਹਜੂਰ ਤੇ ਜਿਹੜਾ ਗੁਰੂ ਕੋਲੇ ਆ ਗਿਆ ਉਹਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਸਤਿਗੁਰ ਸਾਹਿਬ ਜੀ ਨੇ ਕਿਰਪਾ ਕਰਕੇ ਇਲਾਹੀ ਫਰਮਾਨ ਦੀ ਵਿਚਾਰ ਕਰਾਈ ਵਿਚਾਰਾਂ ਕਰਦਿਆਂ ਬਹੁਤ ਭੁੱਲਾਂ ਹੋਈਆਂ ਸਤਿਗੁਰ ਸਾਹਿਬ ਜੀ ਗੁਰੂ ਕੀ ਸੰਗਤ ਅਣਜਾਣ ਬੱਚਾ ਜਾਣ ਕੇ ਮਾਫ਼ ਕਰਿਓ ਹੋਈਆਂ ਭੁੱਲਾਂ ਦੀ ਮਾਫ਼ੀ ਕਰੋ ਕਿਰਪਾ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਰਾਗ ਰਤਨ ਪਰਿਵਾਰ ਪਰੀਆਂ

अंगीकार ओह करे तेरा सबना गला समरथ स्वामी।

ਨਾਮ ਜਿਨਕੇ ਮਨ ਵਸਿਆ ਕਹਿ ਨਾਨਕ ਸੱਚੇ ਸਾਹਿਬ ਤੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਕਰ ਸ਼ਾਂਤ ਸੁਖ ਮਨ ਆਏ ਵਸਿਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਕਹਿ ਨਾਨਕ ਸੁਣੋ ਸੰਤੋ ਯਾਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸਬਦ ਘਰ ਸੁਭਾਗੈ ਘਰ ਸੁਭਾਗੈ ਸਬਦ ਵਾਜੇ ਪੰਚ ਦੁੱਤ ਦਵਾਸ ਕੀਤੇ ਤੁਰ ਕਰਮ ਪਾਇਆ ਤੁਦ ਜਿਨ ਕੋ ਕਹਿ ਨਾਨਕ ਤਹਿ ਸੁਖ ਹੋਵਾ

तुम मात पिता हम बारक तेरे तुम्हरी कृपा मैं सुख कर।

ਪਿਆ ਹੈ। ਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰ ਨਾਉਣੇ ਦਿਆਵੇ ਤਾਹੇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹਿਰ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਨ ਨੀਵਾਂ ਮਤ ਉੱਚੀ ਮਤ ਪਤ ਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਓ ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਅੰਮ੍ਰਿਤ ਵੇਲੇ ਤੋਂ ਸੱਚੇ ਪਾਤਸ਼ਾਹ ਜੀਓ ਆਪਦੀਆਂ ਪਿਆਰੀਆਂ ਸੰਗਤਾਂ ਨੇ ਨਾਮ ਸਿਮਰਨ ਕੀਤੇ ਸੱਚੇ ਪਾਤਸ਼ਾਹ ਜੀ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਆਰੰਭ ਹੋਏ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਸਰੂਪ ਦੇ ਪ੍ਰਕਾਸ਼ ਦੀ ਸੇਵਾ ਹੋਏ ਸੋਈਆਂ ਦੇ ਜਾਪ ਹੋਏ ਉਪਰੰਤ ਆਪ ਜੀਆਂ ਨੇ ਸ੍ਰੀ ਮੁਖਵਾਗ ਬਖਸ਼ ਕੀਤੇ ਸੱਚੇ ਪਾਤਸ਼ਾਹ ਜੀ ਆਸਾ ਕੀ ਵਾਰ ਦੀ ਸੰਪੂਰਨਤਾ ਉਪਰੰਤ ਸੱਚੇ ਪਾਤਸ਼ਾਹ ਬਖਸ਼ੇ ਮੁਖਵਾਗ ਦੀ ਕਥਾ ਵਿਚਾਰ ਹੋਈ ਹੈ ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਪਾਤਸ਼ਾਹ ਜੀਓ ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਬੜੀ ਸੁਣੀ ਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਬੇਅੰਤ ਸੰਗਤਾਂ ਨੇ ਆਪਦੇ ਦਰ ਤੇ ਹਾਜ਼ਰੀ ਭਰੀ ਹੈ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਿੰਦਰ ਸਿੰਘ ਅਤੇ ਅਮਨਦੀਪ ਕੌਰ ਵੱਲੋਂ ਸੱਚੇ ਪਾਤਸ਼ਾਹ ਜੀਓ ਪਰਿਵਾਰ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਕਿਰਪਾ ਕਰਨੀ ਮੇਰਾ ਪ੍ਰੈਥ ਰੱਖੇ ਆਪ ਨੇ ਸੱਚੇ ਪਾਤਸ਼ਾਹ ਪਰਿਵਾਰ ਵਿੱਚ ਵਾਧੇ ਬਖਸ਼ਣੇ ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਗੁਰਵਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਪਰਿਵਾਰ ਵੱਲੋਂ ਰਹਿਮਤਾਂ ਪ੍ਰੈਥ ਰੱਖਣਾ ਭਾਈ ਸੁਰਿੰਦਰ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰੈਥ ਰੱਖਣਾ ਸੱਚੇ ਪਾਤਸ਼ਾਹ ਜੀ ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ

ਕਰੇ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਨ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੇ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ

ਸ਼ਬਦ ਹਰ ਤਿਹਾਈ ਰਹਾਉ। ਮਨ ਤਨ ਪੀਜੇ ਏਕ ਲਿਵ ਲਾਗੇ, ਸਹਿਜੇ ਰਹੇ ਸਮਾਈ। ਗੁਰ ਪ੍ਰਸਾਦੀ ਬ੍ਰਹਮ ਪਉ ਭਾਗੇ, ਏਕ ਨਾਮ ਲਿਵ ਲਾਈ। ਗੁਰ ਬਚਨੀ ਸੱਚ ਕਾਰ ਕਮਾਵੈ,

ਨਾਮ ਲਿਵਲਾਈ ਜੈ ਜੈ ਦੇਖਾ ਤੈ ਏਕੋ ਸੋਈ ਏ ਗੁਰਮਤ ਬੁਧਵਾਈ ਮਨ ਤਨ ਪ੍ਰਾਨ ਧਰੀ ਤਿਸ ਆਗੇ ਨਾਨਕ ਆ ਭਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੋ ਕਦਵਾਰਨ ਸ਼ਬਦੇ ਪਾਇਆ ਜਾਈ ਭਗਤੀ ਰਾਤੇ ਸਦ ਵੈਰਾਗੀ ਦਰ ਸਾਚੇ ਪਦ ਪਾਈ ਮਨ ਰੇ ਮਨ ਸਿਉ ਰਹੋ ਸਮਾਈ ਗੁਰਮਖ ਰਾਮ ਨਾਮ ਮਨ ਬੀਜੇ ਹਰ ਸੇਤੀ ਲਿਵਲਾਈ ਰਹੋ ਮੇਰਾ ਪ੍ਰਭ ਅਤ ਗਮ ਗੋਚਰ ਗੁਰਮਤ ਦੇ ਬੁਝਾਈ ਸੱਚ ਸੰਯਮ ਕਰਨੀ ਹਰ ਕੀਰਤ ਹਰ ਸੇਤੀ ਲਿਵਲਾਈ

ਔਰ ਮਹੱਲਾ ਤੀਜਾ ਜੀਵਤ ਮੁਗਤ ਗੁਰਮਤੀ ਲਾਗੇ ਹਰ ਕੀ ਭਾਗਤ ਆਨ ਦਿਨ ਸਦ ਜਾਗੇ ਸਤਿਗੁਰ ਸੇਵਹਿ ਆਪ ਗਵਾਏ ਹਉ ਤਿਨ ਜਨ ਕੇ ਸਦ ਲਾਗੋ ਪਾਏ ਹਉ ਜੀਵਾਂ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹ ਅਗਿਆਨ ਗੋਬਾਰ ਮਨਮੁਖ ਮੋਹੇ ਮੁਗਦ ਗਵਾਰ ਅਨ ਦਿਨ ਧੰਦਾ ਕਰਤ ਵਿਹਾਏ ਮਰ ਮਰ ਜੰਮੈ ਮਿਲੇ ਸਜਾਏ ਗੁਰਮੁਖ ਰਾਮ ਨਾਮ ਲਿਵਲਾਈ ਕੂੜੇ ਲਾਲਚ ਨਾ ਲਪਟਾਈ ਜੋ ਕਿਛ ਹੋਵੈ ਸਹਿਜ ਸੁਭਾਏ ਹਰ ਰਸ ਪੀਵੇ ਰਸਨ ਰਸਾਏ ਕੋਟ ਮਦੇ ਕਿਸੇ ਬੁਝਾਈ ਆਪੇ ਬਖਸੇ ਦੇ ਵਡਿਆਈ ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸਮਾਈ ਮਲਾਰ ਮਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਬੰਧਨ ਤੋੜੇ ਮੁਕਤ ਕਰ ਰਹੇ ਗੁਰ ਸ਼ਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਖਰੀਜੈ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਆਂਦਿਨ ਹਿਰਦੇ ਰਵੀਜੈ ਰਹਾਉ ਬਬੀਹਾ ਖਿਨ ਖਿਨ ਬਿਲ ਲਾਏ ਬਿਨ ਪਿਰ ਦੇਖੈ ਨੀਂਦ ਨ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੇ ਤਾਂ ਮਿਲੇ ਸੁਭਾਏ ਨਾਮਹੀਣ ਬਿਨਸੇ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਬਿਨ ਭਾਗਾਂ ਨਾਮ ਨਾ ਪਾਇਆ ਜਾਏ ਬਹੁਵਿਧ ਥਾਕਾ ਕਰਮ ਕਮਾਏ ਤ੍ਰੈ ਗੁਣ ਬਾਣੀ ਵੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਰ ਜਨਮੇ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਉਰ ਧਾਰ ਗੁਰ ਮਾਨੈ ਮਾਨੈ ਸਭ ਕੋਈ ਗੁਰ ਬਚਨੀ ਮਨ ਸੀਤਲ ਹੋਏ ਚਹੁ ਯੁਗ ਸੋਭਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਏ ਰਾਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨ ਦਿਨ ਹਰ ਹਰ ਧਿਆਇਓ ਹਿਰਦੈ ਮਤ ਗੁਰਮਤ ਦੁਖ ਵਿਸਾਰੀ ਸਭ ਆਸਾ ਮਨਸਾ ਬੰਧਨ ਟੁੱਟੈ ਹਰ ਹਰ ਪ੍ਰਭ ਕਿਰਪਾ ਧਾਰੀ ਨੈਨੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨ ਐਸਾ ਨਾਮ ਵਿਸਾਰਿਆ ਮੇਰੇ ਹਰ ਹਰ ਤਿਸ ਕਹਿ ਕੁਲ ਲਾਗੀ ਗਾਰੀ ਹਰ ਤਿਸ ਕਹਿ ਕੁਲ ਪ੍ਰਸੂਤ ਨ ਕਰਿਹੋ ਤਿਸ ਵਿਧਵਾ ਕਰ ਮਹਿਤਾਰੀ ਹਰ ਹਰ ਆਨ ਮਿਲਾਵੋ ਗੁਰ ਸਾਧੂ ਜਿਸ ਐਨਿਸ ਹਰ ਉਰ ਧਾਰੀ ਗੁਰ ਡਿਠੈ ਗੁਰ ਕਾ ਸਿੱਖ ਵਿਗਸੈ ਜਿਉਂ ਬਾਰਕ ਦੇਖ ਮਹਿਤਾਰੀ ਤਨ ਪਿਰਕਾ ਇੱਕ ਹੀ ਸੰਗ ਵਾਸਾ ਵਿੱਚ ਹੋਮੈ ਭੀਤ ਕਰਾਰੀ ਗੁਰਪੂਰੇ ਹੋਮੈ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰੇ ਉਦਮ ਧੂਰ ਸਾਧੂ ਕੀ ਤਾਈ ਕਿਲਮਿਖ ਵੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅੜਸਠ ਮੱਜਨ ਕਰਨਾਈ ਤੀਰਥ ਅੜਸਠ ਮੱਜਨ ਨਾਈ ਸਤ ਸੰਗਤ ਕੀ ਧੂਰ ਪਰੇ ਉਡ ਨੇਤਰੀ ਸਭ ਦੁਰਮਤ ਮੈਲ ਗਵਾਈ ਰਹਾਉ ਜਹਾਰਨ ਵੀ ਤਪੈ ਭਾਗੀਰਥ ਆਣੀ
ਕੈਦਾਰ ਥਾਪਿਓ ਮਹਿਸਾਈ। ਕਾਂਸੀ ਕ੍ਰਿਸ਼ਨ ਚਰਾਵਤ ਗਾਓ, ਮਿਲ ਹਰ ਜਨ ਸੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੈ, ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲੇ ਗੁਰ ਸਾਧੂ, ਲੈ ਤਿਸ ਕੀ ਧੂਰ ਮੁਖ ਲਾਈ। ਜਿਤਨੇ ਸ੍ਰੇਸ਼ਟ ਮੇਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ। ਤਿਸ ਜਨ ਕੋ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੇ। ਤਿਸ ਕੀ ਭੂਖ ਦੁੱਖ ਸਭ ਉਤਰੇ, ਜੋ ਹਰ ਗੁਣ ਹਰ ਉਚਰੇ। ਜਪ ਮਨ ਹਰ ਹਰ ਹਰ ਨਿਸਤਰੈ, ਗੁਰ ਕੈ ਬਚਨ ਕਰਨ ਸੁਣ ਧਿਆਵੈ। ਪਵ ਸਾਗਰ ਪਾਰ ਪਰੈ ਰਹਾਉ, ਤਿਸ ਜਨ ਕੇ ਹਮ ਹਾਟ ਬਿਹਾਜੈ, ਜਿਸ ਹਰ ਹਰ ਕਿਰਪਾ ਕਰੈ। ਹਰ ਜਨ ਕੋ ਮਿਲਿਆ ਸੁਖ ਪਾਈਐ, ਸਭ ਦੁਰਮਤ ਮੈਲ ਹਰੈ। ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪਤ ਜਾ ਹਰ ਗੁਣ ਵਿਚਰੈ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ। ਜਨ ਨਾਨਕ ਹਰ ਦੇਖ ਸੁਖ ਪਾਵੈ, ਸਭ ਤਨ ਕੀ ਭੂਖ ਟਰੈ। ਮਲਾਰ ਮਹੱਲਾ ਚੌਥਾ। ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਿਰਕਾਰ ਲਿਖਾਵੈ। ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਕਾਰੈ ਲਾਵੈ। ਸਤਿਗੁਰ ਹਰ ਹਰ ਨਾਮ ਦ੍ਰਿੜਾਵੈ। ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭੌਜਲ ਜਗਤ ਤਰਾਵੈ ਰਹਾਉ। ਜੋ ਗੁਰ ਕੋ ਜਨ ਪੂਜੈ ਸੇਵੈ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਹਰ ਕੀ ਸੇਵਾ ਸਤਿਗੁਰ ਪੂਜਹੋ, ਕਰ ਕਿਰਪਾ ਆਪ ਤਰਾਵੈ। ਭਰਮ ਭੂਲੇ ਅਗਿਆਨੀ ਅੰਧਲੇ, ਭ੍ਰਮ ਭ੍ਰਮ ਫੂਲ ਤੁਰਾਵੈ। ਨਿਰਜੀਉ ਪੂਜਹੈ ਮੜਾ ਸਰੇਵੈ, ਸਭ ਬਿਰਥੀ ਕਾਲ ਗਵਾਵੈ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ, ਹਰ ਹਰ ਕਥਾ ਸੁਣਾਵੈ। ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਬਿਧ, ਸਤ ਕਰ ਮੁਖ ਸਾਂਚੋ, ਤਿਸ ਪੁੰਨ ਕੀ ਫਿਰ ਤੋਟ ਨ ਆਵੈ। ਸਤਿਗੁਰੁ ਦਿਓ ਪ੍ਰਤੱਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੈ। ਨਾਨਕ ਭਾਗ ਭਲੇ ਤਿਸ ਜਨ ਕੇ, ਜੋ ਹਰ ਚਰਨੀ ਚਿਤ ਲਾਵੈ। ਮਲਾਰ ਮਹੱਲਾ ਚੌਥਾ। ਜਿਨ ਕੇ ਹੀਰੇ ਵਸਿਓ ਮੇਰਾ ਸਤਿਗੁਰ, ਤੇ ਸੰਤ ਭਲੇ ਪਲ ਭਾਤ। ਤਿਨ ਦੇਖੇ ਮੇਰਾ ਮਨ ਵਿਗਸੈ, ਹਉ ਤਿਨ ਕੇ ਸਾਧ ਬਲ ਜਾਤ। ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ। ਜੋ ਗੁਰਮਤਿ ਰਾਮ ਰਸ ਖਾਤ ਰਹਾਉ, ਹਰ ਕੇ ਦਾਸ ਸਾਧ ਸਖਾ ਜਨ। ਜਿਨ ਮਿਲਿਆ ਲੈ ਜਾਏ ਭਰਾਤ, ਜਿਉਂ ਜਲ ਦੁੱਧ ਬਿਨ ਜਿਉਂ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸੁਲਾ, ਤਿਉਂ ਦੇਹੀ ਤੇ ਚੁਣ ਕਾਢੈ ਸਾਧੂ ਹੋਮੈ ਤਾਤ। ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ, ਤੇ ਕਪਟੀ ਨਹਰ ਨਿਤ ਕਪਟ ਕਮਾਤ। ਤਿਨ ਕੋ ਕਿਆ ਕੋਈ ਦੇ ਖਵਾਲੈ, ਉਹ ਆਪ ਬੀਜ ਆਪੇ ਹੀ ਖਾਤ। ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮੈ ਆਪ ਰਖਾਤ। ਧੰਨ ਧੰਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤ੍ਰਾਂਤ। ਮਲਾਰ ਮਹੱਲਾ ਚੌਥਾ। ਅਗੰਮ ਗੋਚਰ ਨਾਮ ਹਰ ਉੱਤਮ, ਹਰ ਕਿਰਪਾ ਤੇ ਜਪ ਲਿਆ। ਸਤ ਸੰਗਤ ਸਾਧ ਪਾਈ ਬਿਡਭਾਗੀ, ਸੰਗ ਸਾਧੂ ਪਾਰ ਪਇਆ। ਮੇਰੇ ਮਨ ਅੰਦਿਨ ਆਨੰਦ ਪਇਆ, ਗੁਰ ਪ੍ਰਸਾਦ ਨਾਮ ਹਰ ਜਪਿਆ। ਮੇਰੇ ਮਨ ਕਾ ਭ੍ਰਮ ਪਾਉ ਗਿਆ,
ਰਹਾਉ। ਜਿਨ ਹਰ ਗਾਇਆ ਜਿਨ ਹਰ ਜਪਿਆ, ਤਿਨ ਸੰਗਤ ਹਰ ਮਿਲ ਹੋ ਕਰਮਿਆ, ਤਿਨ ਕਾ ਦਰਸ ਦੇਖ ਸੁਖ ਪਾਇਆ, ਦੁਖ ਹੋਮੈ ਰੋਗ ਗਇਆ। ਜੋ ਅੰਦਿਨ ਹਿਰਦੇ ਨਾਮ ਧਿਆਵੈ, ਸਭ ਜਨਮ ਤਿਨਾ ਕਾ ਸਫਲ ਭਇਆ। ਹੋਏ ਆਪ ਤਰੇ ਸ੍ਰੇਸ਼ਟ ਸਭ ਤਾਰੀ, ਸਭ ਕੁਲ ਭੀ ਪਾਰ ਪਇਆ। ਤੁਧ ਆਪੇ ਆਪ ਪਾਇਆ ਸਭ ਜਗ, ਤੁਧ ਆਪੇ ਵਸ ਕਰ ਲਿਆ। ਜਨ ਨਾਨਕੋ ਪ੍ਰਭ ਕਿਰਪਾ ਧਾਰੀ, ਬਿਖ ਡੁੱਬਦਾ ਕਾਢ ਲਿਆ। ਮਲਾਰ ਮਹੱਲਾ ਚੌਥਾ। ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ, ਤ੍ਰਿਸ਼ਨਾ ਭੂਖ ਨ ਜਾਈ। ਮਨਮੁਖ ਮੂੜ ਜਲਤ ਅਹੰਕਾਰੀ, ਹੋਮੈ ਵਿੱਚ ਦੁੱਖ ਪਾਈ। ਆਵਤ ਜਾਤ ਬਿਰਥਾ ਜਨਮ ਗਵਾਇਆ, ਦੁੱਖ ਲਾਗੇ ਪਛਤਾਈ। ਜਿਸ ਤੇ ਉਪਜੇ ਤਿਸੇ ਨ ਚੇਤ ਹੈ, ਤ੍ਰਿਗ ਜੀਵਨ ਤ੍ਰਿਗ ਖਾਈ। ਪ੍ਰਾਣੀ ਗੁਰਮੁਖ ਨਾਮ ਧਿਆਈ, ਹਰ ਹਰ ਕਿਰਪਾ ਕਰੇ ਗੁਰ ਮੇਲੇ, ਹਰ ਹਰ ਨਾਮ ਸਮਾਈ। ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ, ਆਵਤ ਜਾਤ ਲਜਾਈ। ਕਾਮ ਕ੍ਰੋਧ ਡੂਬੇ ਅਭਿਮਾਨੀ, ਹੋਮੈ ਵਿੱਚ ਜਲ ਜਾਈ। ਤਿਨ ਸਿੱਧ ਨ ਬੁੱਧ ਭਈ ਮਤ ਮੱਧਮ, ਲੋਭ ਲਹਿਰ ਦੁੱਖ ਪਾਈ। ਗੁਰ ਬਿਹੂਨ ਮਹਾ ਦੁੱਖ ਪਾਇਆ, ਜਮ ਪਕਰੈ ਬਿਲ ਲਾਈ। ਹਰ ਕਾ ਨਾਮ ਅਗੋਚਰ ਪਾਇਆ, ਗੁਰਮੁਖ ਸਹਿਜ ਸੁਭਾਈ। ਨਾਮ ਨਿਧਾਨ ਵਸਿਆ ਕਟ ਅੰਤਰ, ਰਸਨਾ ਹਰ ਗੁਣ ਗਾਈ। ਸਦਾ ਆਨੰਦ ਰਹੇ ਦਿਨ ਰਾਤੀ, ਏਕ ਸ਼ਬਦ ਲਿਵ ਲਾਈ। ਨਾਮ ਪਦਾਰਥ ਸਹਿਜੇ ਪਾਇਆ, ਏ ਸਤਿਗੁਰ ਕੀ ਵਡਿਆਈ। ਸਤਿਗੁਰ ਤੇ ਹਰ ਹਰ ਮਨ ਵਸਿਆ, ਸਤਿਗੁਰ ਕੋ ਸਦ ਬਲ ਜਾਈ। ਮਨ ਤਨ ਅਰ ਪਰਖੋ ਸਭ ਆਗੈ, ਗੁਰ ਚਰਨੀ ਚਿਤ ਲਾਈ। ਆਪਣੀ ਕਿਰਪਾ ਕਰੋ ਗੁਰ ਪੂਰੇ, ਆਪੇ ਲੈਹੋ ਮਿਲਾਈ। ਹਮ ਲੋਹ ਗੁਰਨਾਭ ਬੋਹਿਥਾ, ਨਾਨਕ ਪਾਰ ਲੰਘਾਈ। ਮਲਾਰ ਮਹੱਲਾ ਚੌਥਾ। ਪੜਤਾਲ ਘਰ ਤੀਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਜਨ ਬੋਲਤ ਸ੍ਰੀ ਰਾਮ ਨਾਮਾ, ਮਿਲ ਸਾਧ ਸੰਗਤ ਹਰ ਤੋਰ ਰਹਾਉ। ਹਰ ਤਨ ਬੰਝੋ ਹਰ ਤਨ ਸਾਂਚੋ, ਜਿਸ ਲਾਗਤ ਹੈ ਨਹੀਂ ਚੋਰ। ਚਾਤ੍ਰਿਕ ਮੋਰ ਬੋਲਤ ਦਿਨ ਰਾਤੀ, ਸੁਨ ਕਨ ਹਰ ਕੀ ਘੋਰ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਨਾਨਕ ਜਨ ਹਰ ਕੀਰਤ ਗਾਈ, ਛੂਟ ਗਇਓ ਜਮ ਕਾ ਸਭ ਸੋਰ। ਮਲਾਰ ਮਹੱਲਾ ਚੌਥਾ। ਰਾਮ ਰਾਮ ਬੋਲ ਬੋਲ, ਖੋਜ ਤੇ ਬਡਭਾਗੀ। ਹਰ ਕਾ ਪੰਥ ਕੋ ਬਤਾਵੈ, ਹਉ ਤਾਕੈ ਪਾਏ ਲਾਗੀ ਰਹਾਉ। ਹਰ ਹਮਾਰੋ ਮੀਤ ਸਿਖਾਈ, ਹਮ ਹਰ ਸਿਉਂ ਪ੍ਰੀਤ ਲਾਗੀ। ਹਰ ਹਮ ਗਾਵੈ ਹਰ ਹਮ ਬੋਲੈ, ਔਰ ਦੁਤੀਆ ਪ੍ਰੀਤ ਹਮ ਤਿਆਗੀ। ਮਨ ਮੋਹਨ ਮੋਰੋ ਪ੍ਰੀਤਮ, ਰਾਮ ਹਰ ਪਰਮਾਨੰਦ ਬੈਰਾਗੀ। ਹਰ ਦੇਖੇ ਜੀਵਤ ਹੈ ਨਾਨਕ, ਇੱਕ ਨਿਮਖ ਭਲੋ ਮੁਖ ਲਾਗੀ। ਰਾਗ ਮਲਾਰ ਮਹੱਲਾ ਪੰਜਵਾਂ। ਚੌਪਦੇ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਆ ਤੂੰ ਸੋਚੈ, ਕਿਆ ਤੂੰ ਚਿਤਵ ਹੈ, ਕਿਆ ਤੂੰ ਕਰਹਿ ਉਪਾਏ। ਤਾਂ ਕੋ ਕਹੋ ਪਰਵਾਹ ਕਾਹੂ ਕੀ, ਜਿਹੈ ਗੋਪਾਲ ਸਹਾਏ। ਕਿਆ ਤੂੰ ਸੋਚੇ, ਕਿਆ ਤੂੰ ਚਿਤਵ ਹੈ, ਕਿਆ ਤੂੰ ਕਰਹਿ ਉਪਾਏ। ਤਾਂ ਕੋ ਕਹੋ ਪਰਵਾਹ ਕਾਹੂ ਕੀ, ਜਿਹੈ ਗੋਪਾਲ ਸਹਾਏ। ਵਰਸੈ ਮੇਘ ਸਖੀ ਕਰ ਪਾਹੁਨ ਆਏ, ਮੋਹੇ ਦੇਨ ਕਿਰਪਾ ਨਿਧ ਠਾਕੁਰ, ਨਵ ਨਿਧ ਨਾਮ ਸਮਾਏ ਰਹਾਉ।
अनक प्रकार भोजन बहु किए बहु व्यंजन मिसटाए करी पाक साल सोच पवित्रा हुन लावो भोग हर राय दुष्ट बिदारे साजन रहसे एह मंदर घर अपनाए जो ग्रह लाल रंगीलो आयो जो ग्रह लाल रंगियो आयो तो मैं सब सुख पाए संत सभा ओट गुर पूरे तुरमस्तक लेख लिखाए जन नानक कंत रंगीला पाया फिर दुख ना लागे आए मलावर महला पंजवा खीर आधार बारक जब होता बिन खीरे रह न जाई सार समाल माता मुख नीरे तब ओह तृप्त अगाई हम बारक पिता प्रभ दाता भूले बारक अनक लख बरिया अनठौर नहीं जय जाता रहाओ चंचल मत बारक बपरे की सर्प अगन कर मेले माता पिता कंठ लाई राख आनंद सहज तब खेले जिसका पिता तू है मेरे स्वामी तिस बारक भूख कैसी नवनिद नाम निदान ग्रह तेरे मन बाछ है सो लैसी पिता कृपाल आग्या इह दीनी बारक मुख मांगे सो देना नानक बारक दर्श प्रभ चाहे मोह हृदय वसै नित चरना मलार महला पंजमा सगल विधि जुर आहर करिया तज्यो सगल अंदेसा कारज सगल अरंभ्यो कर का ठाकुर का पारोसा सुनिए बाजे बाज सुहावी भोर पया मैं प्रेम मुख पेखे ग्रह मंगल सोहलावी रहाओ मनुआ लाए सवारे थाना पूछो संता जाए खोजत खोजत मैं पाहुन मिलिया भगत करो निव पाए जब प्रे आए बसे ग्रह आसन तम तब हम मंगल गाया मीत साजन भये सुहेले प्रभ पूरा गुरु मिलाया सखी सहेली भये आनंदा गुर कारज हमरे पूरे कहो नानक वर मिलिया सुख दाता छोड़ न जाई दूरे मलार महला पंजमा राज ते कीट कीट ते सुरपत कर दोख जरर को परते कृपा निद छोड़ आन को पूजे आत्म काती हरते हर विसरत ते दुख दुख मरते अनक बार प्रमे बहु जोनी टेकना काहू धरते रहाओ त्याग स्वामी आन को चितवत मूड मुगद खल खरते कागर नाव लंघ है कत सागर ब्रिथा कहत ब्रिथा कथत हम तरते शिव विरंज असुर सुर जेते काल अगन मह जरते नानक सरन चरण कमलन की तुम न डहरो प्रभ करते राग मलार महला पंजवा दोपदय कर पहला एक ओंकार सतगुर प्रसाद प्रभ मेरे ओए बैरागी त्यागी हो एक खिन तिस बिन रह न सको प्रीत हमारी लागी रहाओ हुनके संग मोहि प्रभ चित आवै संत प्रसाद मोहि जागी सुन उपदेश भय मन निर्मल गुण गाए रंग रंगी हे मन दे किए संत मीता कृपाल भय बड़भागी महा सुख पाया बर न साको रेन नानक जन पागी मलार महला पंजमा माई मोहे प्रीतम देहो मिलाई सगल सहेली सुख पर सूती जेह कर लाल वसाई रहाओ
मोहे आवगण प्रभ सदा दयाला, मोहे निर्गुण क्या चतुराई, करो बराबर जो प्रे संग राती, ए होमै की ढी ठाई, पई निमाणी सरन इक ताकी, गुर सतगुर पुरख सुखदाई, एक निमख मैं मेरा सब दुख काटिया, नानक सुख रैन बिहाई, मलार महला पंजवा, बरस मेघ जी तिल बिलम ना लाओ, बरस प्यारे मने सुधारे, होए आनंद सदा मन चाओ रहाओ, हम तेरी तर स्वामी मेरे, तू क्यों मनो विसारे, स्त्री रूप चेरी की न्याई, शोभ नहीं बिन परतारे, बिनो सुनो जब ठाकुर मेरे, बेग आयो कृपा तारे, कहो नानक मेरो बनयो सुहागो, पत शोभा भले अचारे, मलार महला पंजवा, प्रीतम साचा नाम त्याए, दुख दर्द बिन से पव सागर, गुर की मूरत हृदय वसाए रहाओ, दुश्मन हते दुखी सब व्यापे, हर सरनाई आया, राखण हारे हाथ दे राख्यो, नाम पदार्थ पाया, कर किरपा किल बिख सब काटे, नाम निर्मल मन दिया, गुण निदान नानक मन वसिया, बहुड़ दुख न थिया, मलार महला पंजवा, प्रभ मेरे प्रीतम प्राण प्यारे, प्रेम भगत अपनो नाम दीजे, दयाल अनुग्रह तारे रहाओ, सिमरो चरण तुम्हारे प्रीतम, हृदय तुहारी आसा, संत जना पह करो बेनती, मन दर्शन की प्यासा, बिछड़त मरण जीवन हर मिलते, जन को दर्शन दीजे, नाम आधार जीवन तन नानक, प्रभ मेरे कृपा कीजे, मलार महला पंजवा, अब अपने प्रीतम स्यों बन आई, राज राम रमत सुख पायो, वर्ष मेघ सुखदाई रहाओ, एक पल बिसरत नहीं सुख सागर, नाम नवाय निद पाई, उदोत पयो पूर्ण पावी को, पेटे संत सहाई, सुख उपजे दुख सगल विनाशे, पार ब्रह्म लेवलाई, तरयो संसार कठिन पै सागर, हर नानक चरण त्याई, मलार महला पंजवा, कनहर बरस सगल जग छाया, पै किरपाल प्रीतम प्रभ मेरे, आनंद मंगल सुख पाया रहाओ, मिठे कलेश तृष्णा सब बूझी, पार ब्रह्म मन त्याया, साध संग जन्म मरण निवारे, बौर न कतहु ताया, मन तन नाम निरंजन रातो, चरण कमल लिव लाया, अंगीकार कियो प्रभ अपने, नानक दास शरण आया, मलावर महला पंजवा, बिचरत क्यों जीवे ओए जीवन, चित है उलास आस मिल बेकी, चरण कमल रस पीवन रहाओ, जिनको प्यास तुम्हारी प्रीतम, तिन को अंतर नाही, जिनको बिसरे मेरो राम प्यारा, से मुए मर जाही, मन तन रव रहा जगदीशर, पेखत सदा हजूरे, नानक रव रहो सब अंतर, सर्ब रहा पार पूरे, मलार महला पंजवा, हर कै भजन कौन कौन ना तारे, खाग तन मीन तन मृग तन ब्राह तन, साधु संग उधारे रहाओ, देव कुल दैत कुल जाख किनर, नर सागर उतरे पारे, जो जो भजन करे साधु संग, ताके दुख बेदारे,
ਕਾਮ ਕ੍ਰੋਧ ਮਹਾ ਬਿਖਿਆ ਰਸ ਇਨ ਤੇ ਭੈ ਨਿਰਾਰੇ ਦੀਨ ਦਿਆਲ ਜਪਹਿ ਕਰੁਣਾ ਮੈਂ ਨਾਨਕ ਸਦ ਬਲਿਹਾਰੇ ਮਲਾਰ ਮਹੱਲਾ ਪੰਜਵਾਂ ਆਜ ਮੈਂ ਬਸਿਓ ਹਰ ਹਾਟ ਨਾਮ ਰਾਸ ਸਾਂਝੀ ਕਰ ਜਨ ਸਿਓ ਜਾਉ ਨ ਜਮ ਕੈ ਘਾਟ ਰਹਾਓ ਤਾਰ ਅਨੁਗ੍ਰਹੋ ਪਾਰ ਬ੍ਰਹਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇਸੁਮਾਰ ਸਾਹੋ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ ਸਰਨ ਗਹੀ ਅਜੁੱਤ ਅਬਿਨਾਸੀ ਕਿਲ ਬਿਖ ਕਾਡੇ ਹੈ ਛਾਂਟ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨ ਜੋਨੀ ਮਾਟ ਮਲਾਰ ਮਹੱਲਾ ਪੰਜਵਾਂ ਬਹੁਵਿਧ ਮਾਇਆ ਮੋਹ ਹੈਰਾਨੋ ਕੋਟ ਮਦੇ ਕੋ ਬਿਰਲਾ ਸੇਵਕ ਪੂਰਨ ਭਗਤ ਚਿਰਾਨੋ ਰਹਾਓ ਹਿਤੁਤ ਡੋਲ ਡੋਲ ਸ਼ਰਮ ਪਾਇਓ ਤਨ ਧਨ ਹੋਤ ਬਿਰਾਨੋ ਲੋਕ ਦਰਾਏ ਕਰਤ ਠਗਿਆਈ ਹੋਤੋ ਸੰਗ ਨ ਜਾਨੋ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰ ਆਨੋ ਕਹੁ ਨਾਨਕ ਪਾਹਨ ਪ੍ਰਭ ਤਾਰੋ ਸਾਧ ਸੰਗਤ ਸੁਖ ਮਾਨੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਕੇ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ, ਮਨ ਵਜੀਆਂ ਬਾਤਾਂ।

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇਂ ਧਾਇ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸੁਆਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸੁਹਾਏ

ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ

ਨੇ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਓ, ਆਪ ਦੀਆਂ ਸੰਗਤਾਂ ਵੱਲੋਂ ਇਸ ਵੇਲੇ ਸੱਚੇ ਪਾਤਸ਼ਾਹ ਜੀਓ, ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਪਾਤਸ਼ਾਹ ਜੀਓ, ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ, ਸ੍ਰੀ ਮੁਖ ਵਾਗ ਬਖਸ਼ ਕੀਤੇ ਹਨ, ਉਪਰੰਤ 6 ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ, ਕਿਰਪਾ ਕਰਨੀ ਪਾਤਸ਼ਾਹ ਜੀਓ, ਪ੍ਰਕਾਸ਼ ਦੀ ਸੇਵਾ ਨਿਭਾਉਂਦਿਆਂ ਹੋਇਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪਹਿਲੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਹਰ ਸਾਲ ਦੀ ਤਰ੍ਹਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਦਰ ਕਰਦੇ ਸੇਵਾਦਾਰ ਭਾਈ ਬਹਾਦਰ ਸਿੰਘ, ਬੀਬੀ ਦਸ਼ਮੀਤ ਕੌਰ, ਬੱਚੇ ਹਰਸਿਮਰਨ ਕੌਰ, ਗੁਰਪ੍ਰੀਤ ਸਿੰਘ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਵੱਲੋਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ, ਮੇਰਾ ਪ੍ਰਯਾਸ ਰੱਖ ਕੇ ਪਰਿਵਾਰ ਤੋਂ ਆਪਣੀ ਸੇਵਾ ਆਪ ਲੈ ਲੈਣੀ। ਦੂਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਤਰਕਰ ਦੇ ਪ੍ਰੀਤਵਾਨ ਸਤਿਕਾਰਯੋਗ ਮਾਤਾ ਸੁਰਿੰਦਰ ਕੌਰ ਸਿਆਣਾ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ, ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਕੀਤੀ ਜਾ ਰਹੀ ਹੈ, ਮੇਰਾ ਪ੍ਰਯਾਸ ਰੱਖ ਕੇ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ। ਤੀਸਰੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਗੁਰਪਾਲ ਸਿੰਘ, ਬੀਬੀ ਜਸਬੀਰ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀਓ, ਆਪ ਜੀਆਂ ਦੇ ਪਾਵਨ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ, ਮੇਰਾ ਪ੍ਰਯਾਸ ਰੱਖ ਕੇ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ। ਭਾਈ ਗੁਰਪਾਲ ਸਿੰਘ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ, ਮੇਰਾ ਪ੍ਰਯਾਸ ਰੱਖਣਾ। ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਦਰਕਰ ਦੇ ਪ੍ਰੀਤਵਾਨ ਭਾਈ ਗੁਰਸੇਵਕ ਸਿੰਘ ਸੱਚੇ ਪਾਤਸ਼ਾਹ ਜੀ, ਬੀਬੀ ਬਖਸ਼ਿੰਦਰ ਕੌਰ ਸਮੂਹ ਸੱਚੇ ਪਾਤਸ਼ਾਹ ਭੁੱਲਰ ਪਰਿਵਾਰ ਵੱਲੋਂ ਆਪ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ, ਮੇਰਾ ਪ੍ਰਯਾਸ ਰੱਖੇ ਆਪਣੀਆਂ ਸੇਵਾਵਾਂ ਆਪ ਲੈ ਲੈਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਪੰਜਵੇਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੱਚੇ ਪਾਤਸ਼ਾਹ ਜੀ ਸੇਵਾ, ਆਪ ਜੀਆਂ ਦਰ ਕਰਦੇ ਮਹਾਨ ਸੂਰਬੀਰ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਦੇ ਸ਼ਹੀਦੀ ਦਿਹਾੜੇ ਮਨਾਉਂਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ ਸਿੱਖ ਯੂਥ ਅਮੈਰੀਕਾ ਅਤੇ ਸਮੂਹ ਜਥੇਬੰਦੀਆਂ ਵੱਲੋਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਆਪਣੀਆਂ ਸੇਵਾਵਾਂ ਬੁਲਾ ਲੈਣੀਆਂ। ਸੱਚੇ ਪਾਤਸ਼ਾਹ ਜੀ, ਭਾਈ ਗੁਰਦੇਵ ਸਿੰਘ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਯਾਸ ਰੱਖਣਾ। ਕਿਰਪਾ ਕਰਨੀ ਪਾਤਸ਼ਾਹ ਜੀ, ਉਹ ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ, ਸੰਗਤਾਂ ਨੂੰ ਆਪਦੀ ਗੁਰਬਾਣੀ ਸਰਵਣ ਕਰਨ ਦਾ, ਸੇਵਾ ਕਰਨ ਦਾ ਬਲ ਬਖਸ਼ਣਾ। ਰਮਤਾ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕਸਾਲ ਸੋਚ ਪਵਿੱਤਰਾ ਹਲਾਵ ਭੋਗ ਹਰ ਰਾਏ, ਆਪ ਜੀ ਦਾ ਸੀਨ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰਕੇ ਪੰਜ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੇ ਕਾ ਉਦੋ ਹੋਏ। ਅੰਤਰੋਂ ਦੁਰਖ ਭਰਮ ਕੱਟੀਐ ਸੁਖ ਪ੍ਰਾਪਤ ਹੋਏ। ਗੁਰ ਕੇ ਪਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਏ। ਗੁਰ ਕੇ ਪਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੈ ਕੋਏ। ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹਉਮੈ ਵਿੱਚੋਂ ਖੋਏ। ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਾਂ ਪਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾ।

ਬਿਨ ਗੁਰ ਭਗਤ ਨਾ ਪਾਈਐ ਜੇ ਲੋਚੈ ਸਭ ਕੋਈ ਰਹਾਉ ਲੱਖ ਚੁਰਾਸੀ ਫੇਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਵਈ ਦੁਖੀ ਰਹਿਣ ਵਿਹਾਏ।

ਸਤਿਗੁਰ ਮਿਲੇ ਤਨ ਪਾਇਆ, ਹਰ ਨਾਮਾ ਹਿਰਦੇ ਸਮਾਲ। ਨਾਮ ਰਤੇ ਸੇ ਨਿਰਮਲੇ, ਗੁਰ ਕੇ ਸਹਿਜ ਸੁਭਾਏ। ਮੰਤਨ ਰਤਾ ਮੰਤਨ ਰਾਤਾ ਰੰਗ ਸਿਓਂ, ਰਸਨਾ ਰਸਨ ਰਸਾਈ। ਨਾਨਕ ਰੰਗ ਨਾ ਉਤਰੈ, ਜੋ ਹਰ ਤੁਰ ਛੋਡਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮ ਕਿਰਪਾ ਕਰੇ ਭਗਤ ਕੀਜੈ। ਬਿਨ ਗੁਰ ਭਗਤ ਨਾ ਹੋਈ, ਆਪੇ ਆਪ ਮਿਲਾਏ ਬੁਝੈ। ਤਾਂ ਨਿਰਮਲ ਹੋਵੈ ਸੋਈ, ਹਰ ਜੀਉ ਸਾਚਾ ਸਾਚੀ ਬਾਣੀ। ਸ਼ਬਦ ਮਿਲਾਵਾ ਹੋਈ, ਭਾਈ ਰੇ ਭਗਤ ਹੀਣ ਕਾਹੇ ਜਗ ਆਇਆ। ਪੂਰੇ ਗੁਰ ਕੀ ਸੇਵਨਾ ਕੀਨੀ, ਬਿਰਥਾ ਜਨਮ ਗਵਾਇਆ ਰਹਾਉ। ਆਪੇ ਜਗ ਜੀਵਨ ਸੁਖਦਾਤਾ, ਆਪੇ ਬਖਸ਼ ਮਿਲਾਏ। ਜੀ ਜਨਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ

ਦੇਖ ਕੁਟੰਬ ਮੁਹੱਲ ਬਹਾਣਾ, ਚੱਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨਾ ਪਾਈ। ਹਰਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਆਪਣੇ ਮਨ ਚਿੱਤ ਕਹੇ ਕਹਾਏ, ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਬਛਲ ਹੈ, ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ, ਪ੍ਰਭ ਆਪੇ ਗੁਰਮੁਖ ਦੇ ਵਡਿਆਈ। ਸ੍ਰੀ ਰਾਗ ਮਹੱਲਾ ਤੀਜਾ। ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਦਾਨ। ਸਤਿਗੁਰ ਸੇਵ ਸੁਖ ਪਾਇਆ, ਵਿੱਚੋਂ ਗਿਆ ਗੁਮਾਨ। ਦਰ ਸੇਵਨ ਸੰਤ ਜਨ ਖੜੇ, ਪਾਇਨ ਗੁਣੀ ਨਿਧਾਨ। ਮੇਰੇ ਮਨ ਗੁਰਮੁਖ ਧਿਆਏ ਹਰ ਸੋਏ, ਗੁਰ ਕਾ ਸ਼ਬਦ ਮਨ ਵਸੈ। ਮੰਤਨ ਨਿਰਮਲ ਹੋਏ ਰਹਾਉ, ਕਰ ਕਿਰਪਾ ਕਰ ਆਇਆ, ਆਪੇ ਮਿਲਿਆ ਆਏ। ਗੁਰ ਸਭ ਦੀ ਸਲਾਹੀਐ, ਰੰਗੇ ਸਹਿਜ ਸੁਭਾਏ। ਸੱਚੇ ਸੱਚ ਸਮਾਇਆ, ਮਿਲ ਰਹੇ ਨਾ ਵਿਛੁੜ ਜਾਏ। ਜੋ ਕਿਛ ਕਰਨਾ ਸੁੱਕ

ਅਵਰ ਨ ਕਰਨਾ ਜਾਏ। ਮੰਤਨ ਰਤਾ ਰੰਗ ਸਿਓ ਹੋਮੇ ਤਜ ਵਿਕਾਰ, ਅਹਿਨ ਸਿਰ ਦੇ ਰਬ ਰਹੇ ਨਿਰਭਉ ਨਾਮ ਨਿਰੰਕਾਰ। ਨਾਨਕ ਆਪੇ ਮਿਲਾਇਨ ਪੂਰੇ ਸ਼ਬਦ ਅਪਾਰ। ਸ੍ਰੀ ਰਾਗ ਮਹੱਲਾ ਤੀਜਾ, ਗੋਬਿੰਦ ਗੁਣੀ ਨਿਧਾਨ ਹੈ ਅੰਤ ਨ ਪਾਇਆ ਜਾਏ। ਕਥਨੀ ਬਦਨੀ ਨਾ ਪਾਈਐ ਹੋਮੇ ਵਿੱਚੋਂ ਜਾਏ। ਗੁਰਮ ਸਤਿਗੁਰ ਮਿਲੇ ਸ਼ਬਦ ਭੈ ਰਚੇ, ਆਪ ਵਸੇ ਮਨੇ ਆਏ। ਪਾਈ ਰੇ ਗੁਰਮੁਖ ਬੁੱਝੈ ਕੋਏ, ਬਿਨ ਬੁੱਝੈ ਕਰਮ ਕਮਾਮਣੇ। ਜਨਮ ਪਦਾਰਥ ਖੋਏ ਰਹਾਉ, ਜਿਨੀ ਚਾਖਿਆ ਤਿਨੀ ਸਾਧ ਪਾਇਆ। ਬਿਨ ਚਾਖੈ ਭਰਮ ਭੁਲਾਏ, ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ। ਪੀਵਤ ਹੂੰ ਪਰਵਾਣ ਪਿਆ ਪੂਰੇ ਸ਼ਬਦ ਸਮਾਏ। ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ। ਦੇਵਣ ਵਾਲੇ ਕੇ ਹੱਥ ਦਾਤ ਹੈ ਗੁਰੂ ਦੁਆਰੇ ਪਾਏ। ਜਿਹਾ ਕੀ ਤੂਨ ਤਿਹਾ ਹੋਆ ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ ਬਿਨ ਨਾਮੈ ਨਿਰਮਲ ਨਾ ਹੋਏ। ਪੂਰੇ ਪਾਗ ਨਾਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ, ਕਾਇਆ ਸਾਧੇ ਉਰਦ ਤਪ ਕਰੈ ਵਿੱਚੋਂ ਹੋਮੇ ਨਾ ਜਾਏ। ਅਧਿਆਤਮ ਕਰਮ ਜੇ ਕਰੈ ਨਾਮ ਨ ਕਬਹੀ ਪਾਏ। ਗੁਰ ਕੇ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨੇ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸਰਣਾ, ਗੁਰ ਪ੍ਰਸਾਦੀ ਛੁਟੀਐ ਬਿਖ ਭਵਜਲ ਸ਼ਬਦ ਗੁਰ ਤਰਣਾ ਰਹਾਉ। ਤ੍ਰੈਗੁਣ ਸਭਾ ਧਾਤ ਹੈ ਦੂਜਾ ਭਾਉ ਵਿਕਾਰ। ਪੰਡਿਤ ਪੜੇ ਬੰਧਨ ਮੋਹਬਾਦਾ ਨੈ ਬੂਝੇ ਵਿਖਿਆ ਪਿਆਰ। ਸਤਿਗੁਰ ਮਿਲਿਆ ਤ੍ਰਿਕੁਟੀ ਛੁੱਟ ਹੈ ਚੌਥੇ ਪਦ ਮੁਕਤ ਦੁਆਰ। ਗੁਰ ਤੇ ਮਾਰਗ ਪਾਈਐ ਚੁੱਕੇ ਮੋਹ ਗਵਾਰ। ਸ਼ਬਦ ਮਰੇ ਤਾਂ ਉਧਰੈ ਪਾਏ ਮੁਖ ਦੁਆਰ। ਗੁਰ ਪ੍ਰਸਾਦੀ ਮਿਲ ਰਹੈ ਸੱਚ ਨਾਮ ਕਰਤਾਰ। ਇਹੋ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ। ਦੂਜੇ ਪਾਏ ਦੁੱਖ ਲਾਇੰਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ ਹੋਮੇ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ, ਕਿਰਪਾ

ਦਰਗਹਿ ਮਿਲੇ ਸਜਾਏ ਮਨ ਰੇ ਦੂਜਾ ਭਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੈ ਕ੍ਰੋਧ ਨਿਵਾਰ ਮਨ ਨਿਰਮਲ ਨਾਮ ਧਿਆਈਐ ਤਾਂ ਪਾਏ ਮੋਖ ਦੁਆਰ ਹੋਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੇ ਜਾਏ ਮਨਮੁਖ ਸ਼ਬਦ ਨ ਜਾਣਨੀ ਜਾਸਨ ਪਤ ਗਵਾਏ ਗੁਰ ਸੇਵਾ ਨਾਉ ਪਾਈਐ ਸੱਚੇ ਰਹੇ ਸਮਾਏ ਸ਼ਬਦ ਮੰਨੇ ਗੁਰ ਪਾਈਐ ਵਿੱਚੋਂ ਆਪ ਗਵਾਏ ਅੰਧਨ ਭਗਤ ਕਰੇ ਸਦਾ ਸਾਚੇ ਕੀ ਲਿਵ ਲਾਏ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤਿਗੁਰੂ ਕਿਆ ਫਿਟ ਗਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਨ ਦੁਖ ਪਰ ਹਰੈ ਸ਼ਬਦ ਰਹਿਆ ਭਰਪੂਰ ਰਹਾਉ ਸੱਚ ਸਲਾਹਿਨ ਸੇ

ਮਨਮੁਖ ਮਹਿਲ ਨਾ ਪਾਇਨੀ ਕੂੜ ਮੁੱਠੇ ਕੁੜਿਆਰ। ਹੋਮੇ ਕਰਤਾ ਜਗਮੁਆ ਗੁਰਬਿਨ ਘੋਰ ਅੰਧਾਰ, ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਤਾਰ। ਸਤਿਗੁਰ ਸੇਵੇ ਤਾਂ ਉਭਰੈ ਸੱਚ ਰੱਖੇ ਉਰਤਾਰ, ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ। ਸਤਿਗੁਰ ਸੇਵ ਨਿਰਮਲਾ ਹੋਮੇ ਤਜ ਵਿਕਾਰ, ਆਪ ਛੋੜ ਜੀਵਤ ਮਰੈ ਗੁਰ ਕੇ ਸ਼ਬਦ ਵਿਚਾਰ। ਧੰਦਾ ਧਾਵਤ ਰਹਿ ਗਏ ਲਾਗਾ ਸਾਚ ਪਿਆਰ, ਸੱਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰ। ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸਨਾਨ ਦਾਨ ਜੀਤਾ ਕਰਹਿ ਦੂਜੇ ਭਾਈ ਖੁਆਰ। ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ, ਨਾਨਕ ਨਾਮ ਸੰਭਾਲ ਤੂੰ ਗੁਰ ਕੈ ਹੇਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ, ਕਿਸਹੋਂ ਸੇਵੀ ਕਿਆ ਜਪ ਕਰੀ ਸਤਿਗੁਰ ਪੂਛੋ ਜਾਏ, ਸਤਿਗੁਰ ਕਾ ਭਾਣਾ ਮੰਨ ਲਈ, ਸਤਿਗੁਰ ਕਾ ਭਾਣਾ ਮੰਨ ਲਈ ਵਿੱਚੋਂ ਆਪ ਗਵਾਏ, ਇਹਾ ਸੇਵਾ ਚਾਕਰੀ ਨਾਮ ਵਸੇ ਮਨ ਆਏ, ਨਾਮੇ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ। ਮਨ ਮੇਰੇ ਅਨਦਿਨ ਜਾਗ ਹਰ ਚੇਤ, ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਉ। ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ, ਪੈ ਪਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ। ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰ ਹੋਂ ਦੂਰ, ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ। ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ, ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ। ਸੁੰਝੇ ਕਰਕਾ ਪਹੁਣਾ ਜਿਉਂ ਆਇਆ ਤਿਉਂ ਜਾਏ, ਮਨਮੁਖ ਜਨਮ ਬਿਰਥਾ ਗਿਆ ਕਿਆ ਮੂੰਹ ਦੇਸੀ ਜਾਏ। ਸਭ ਕਿਛ ਆਪੇ ਆਪ ਹੈ ਹੋਮੇ ਵਿੱਚ ਕਹਿ ਨਾ ਜਾਏ, ਗੁਰ ਕੇ ਸ਼ਬਦ ਪਛਾਣੀਏ ਦੁੱਖ ਹੋਮੇ ਵਿੱਚੋਂ ਜਾਏ। ਸਤਿਗੁਰ ਸੇਵਨ ਆਪਣਾ ਹੋਂ ਤਿਨਕੇ ਲਾਗੋ ਪਾਏ, ਨਾਨਕ ਦਰ ਸੱਚੇ ਸਚਿਆਰ ਹੈ ਹੋਂ ਤਿਨ ਬਲਿਹਾਰੇ ਜਾਓ। ਸ੍ਰੀ ਰਾਗ ਮਹੱਲਾ ਤੀਜਾ। ਜੇ ਵੇਲਾ ਵਕਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ, ਅੰਧਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ। ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ, ਮੰਤਨ ਸੀਤਲ ਸਾਚ ਸਿਉਂ ਸਾਸ ਨਾ ਬਿਰਥਾ ਕੋਏ। ਮੇਰੇ ਮਨ ਹਰ ਕਾ ਨਾਮ ਧਿਆਏ ਸੱਚੀ ਭਗਤ ਤਾਂ ਥੀਏ, ਜਾਂ ਹਰ ਵਸੇ ਮਨ ਆਏ ਰਹਾਉ। ਸਹਿਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ, ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿਜ ਸੁਭਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਤਿਖ ਜਾਏ, ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ। ਆਖਣ ਵੇਖਣ ਬੋਲਣਾ ਸ਼ਬਦੇ ਰਿਹਾ ਸਮਾਏ, ਬਾਣੀ ਵੱਜੀ ਚਹੁੰ ਜੁਗੀ ਸੱਚੋ ਸੱਚ ਸੁਣਾਏ, ਹੋਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ। ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ। ਪੂਰੇ ਪਾਗ ਸਤਸੰਗਤ ਲਹਿ ਸਤਿਗੁਰ ਭੇਟੈ ਜਿਸ ਆਏ, ਅੰਧਿਨ ਨਾਮੇ ਰਤਿਆਂ ਦੁੱਖ ਵਿਖਿਆ ਵਿੱਚੋਂ ਜਾਏ। ਨਾਨਕ ਸ਼ਬਦ ਮਿਲਾਵ

ਬਿਨ ਸਤਿਗੁਰ ਬੂਝ ਨਾ ਪਾਏ। ਜਿਨ ਕੋ ਪੂਰਬ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਬਿਨ ਨਾਮੇ ਸਭ ਡੋਮਣੇ ਦੂਜੇ ਪਾਏ ਖੁਆਏ। ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ। ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ। ਨਦਰ ਕਰੇ ਪ੍ਰਭ ਆਪਣੀ ਆਪੇ ਲਏ ਮਿਲਾਏ। ਸਭ ਕੁਛ ਸੁਣਦਾ ਵੇਖਦਾ ਕਿਉਂ ਮੁਕਰ ਪਾਇਆ ਜਾਏ। ਪਾਪੋਂ ਪਾਪ ਕਮਾਵਦੇ ਪਾਪੇ ਪਚਹਿ ਪਚਾਏ। ਸੋ ਪ੍ਰਭ ਨਦਰ ਨਾ ਆਵਈ ਮਨਮੁਖ ਬੂਝ ਨਾ ਪਾਏ। ਜਿਸ ਵਿਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ। ਸ੍ਰੀ ਰਾਗ ਮਹੱਲਾ ਤੀਜਾ। ਬਿਨ ਗੁਰ ਰੋਗ ਨਾ ਟੁੱਟਈ ਹੋਮੈ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ। ਗੁਰਸਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਕੁਲਾਏ। ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ। ਫਿਰ ਆਵਣ ਜਾਣ ਨਾ ਹੋਏ ਰਹਾਓ। ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ। ਸ਼ਬਦ ਸਲਾਹੀ ਮਨ ਵਸੈ ਸਹਿਜੇ ਹੀ ਸੁਖ ਹੋਏ। ਸਭ ਨਦਰੀ ਅੰਦਰ ਵੇਖ

ਗੁਰ ਪ੍ਰਸਾਦੀ ਬੂਜੀਐ ਤਾਂ ਪਾਏ ਮੁਖ ਦੁਆਰ। ਨਾਨਕ ਨਾਮ ਸਲਾਹੇ ਤੂੰ ਅੰਤ ਨ ਪਾਰਾ ਵਾਰ। ਸ੍ਰੀ ਰਾਗ ਮਹੱਲਾ ਤੀਜਾ। ਤਿਨਾ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚਾ ਨਾਮ ਆਧਾਰ। ਗੁਰ ਸਬਦੀ ਸੱਚ ਪਾਇਆ।

ਮਨ ਰੇ ਸਦਾ ਆਨੰਦ ਗੁਣ ਗਾਏ, ਸੱਚੀ ਬਾਣੀ ਹਰ ਪਾਈਐ ਹਰ ਸਿਉ ਰਹੇ ਸਮਾਏ ਰਹਾਓ। ਸੱਚੀ ਭਗਤੀ ਮਨ ਲਾਲ ਥੀਆ, ਰੱਤਾ ਸਹਿਜ ਸੁਭਾਏ, ਗੁਰਸਬਦੀ ਮਨ ਮੋਹਿਆ ਕਹਿਣਾ ਕਛੂ ਨਾ ਜਾਏ। ਜਿਹਵਾ ਰਤੀ ਸ਼ਬਦ ਸੱਚੈ, ਅੰਮ੍ਰਿਤ ਪੀਵੈ ਰਸ ਗੁਣ ਗਾਏ, ਗੁਰਮੁਖਿਓ ਰੰਗ ਪਾਈਐ।

ਲਾਈ ਦਿੱਤੀਆਂ ਨਾ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਏਕ ਹੈ ਭੁੱਲਿਆਂ ਲੈ ਸਮਝਾਏ ਇੱਕ ਆਪੇ ਆਪ ਖੁਆਏਨ ਦੂਜੇ ਛੱਡਣ ਲਾਏ ਗੁਰਮਤੀ ਹਰ ਪਾਈਐ ਜੋਤੀ ਜੋਤ ਮਿਲਾਏ ਅੰਧਿਨ ਨਾਮੇ ਰਤਿਆਂ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸੱਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰਸ਼ਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਮਿਨ ਸਤਿਗੁਰੂ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੈ ਜਿੱਚਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਕਰ ਵਸੇ ਅੰਮ੍ਰਿਤ ਪੀਵੈ ਤਾਂ ਸੁਖ ਲਹੇ ਮਹੱਲ ਰਹਾਉ ਔਗੁਣ ਬੰਤੀ ਗੁਣ ਕੋ ਨਹੀਂ ਬਹਿਣ ਨਾ ਮਿਲੇ ਹਦੂਰ ਮਨਮੁਖ ਸ਼ਬਦ ਨਾ ਜਾਣਨੀ ਅਵਗੁਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰਸ਼ਬਦੀ ਮਨ ਬੇਦਿਆ ਪਰ ਮਿਲਿਆ ਆਪ ਹਦੂਰ ਆਪੇ ਰੰਗਣ ਰੰਗਿਓਨ ਸ਼ਬਦ ਲਿਆਉਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ ਚਾਰੇ ਕੁੰਡਾਂ ਭਵ ਥਕੇ ਮਨਮੁਖ ਬੂਝ ਨਾ ਪਾਏ ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚੇ ਸ਼ਬਦ ਸਮਾਏ ਮਿੱਤਰ ਕਿਰਣੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮਿਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ।

ਆਪੇ ਪ੍ਰਭੂ ਦਿਆਲ ਹੈ ਆਪੇ ਦੇਹ ਬੁਝਾਏ ਗੁਰਮਤੀ ਸਦ ਮਨ ਵਸੈ ਨਾਮ ਮਨ ਵਸੈ ਗੁਰਮਤੀ ਸਦ ਮਨ ਨਾਮ ਵਸੈ ਮਨ ਆਏ ਗੁਰਪਤੀ ਸਦ ਮਨ ਵਸਿਆ।

ਕਰੇ ਗੁਰ ਕੇ ਸ਼ਬਦ ਪਛਾਣੀਏ ਜਾਂ ਆਪੇ ਨਦਰ ਕਰੇ ਸੇਜਨ ਸਬਦੇ ਸੁਹਣੇ ਤਿਤ ਸੱਚੇ ਦਰਬਾਰ ਗੁਰਮੁਖ ਸੱਚੇ ਸ਼ਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸੱਚ ਸਲਾਹਣਾ ਜਿਸ ਦਾ ਅੰਤ ਨਾ ਪਾਰਾਵਾਰ ਘਟ ਘਟ ਆਪੇ ਹੁਕਮ ਬਸੈ ਹੁਕਮੈ ਕਰੇ ਵਿਚਾਰ ਗੁਰ ਸ਼ਬਦੀ ਸਲਾਹੀਐ ਹੋਮੈ ਵਿੱਚੋਂ ਜਾਏ ਸਾਤਨ ਨਾਵੇ ਬਹਾਰੀ ਅਵਗਣ ਗੰਤ ਅਵਗਣ ਅਵਗਣ ਬੰਤੀ ਰੋਏ ਸੱਚ ਸਲਾਈ ਸੱਚ ਲੱਗਾ ਸੱਚੇ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗਰਹਾਂ ਅਵਣ ਅਵਗਣ ਕੱਢਾਂ ਤੋਏ ਆਪੇ ਮੇਲ ਮਿਲਾਏਂਦਾ ਫਿਰ ਵਿਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੋਂ ਪਾਈ ਪ੍ਰਭ ਸੋਏ ਸ੍ਰੀ ਰਾਗ ਮਹੱਲਾ ਤੀਜਾ ਸੁਣ ਸੁਣ ਕੰਮ ਗਹੇਲੀ ਹੈ ਕਿਆ ਚੱਲੇ ਬਾਂ ਲੁੜਾਏ ਆਪਣਾ ਪਿਰ ਨਾ ਪਛਾਣ ਹੀ ਕਿਆ ਮੂੰਹ ਦੇਸੈ ਜਾਏ ਜਿਨੀ ਸਖੀ ਕੰਤ ਪਛਾਣਿਆ ਹੋਂ ਤਿਨਕੇ ਲਾਗੋਂ ਪਾਏ ਤਿਨ ਹੀ ਜੈਸੀ ਥੀ ਰਹਾਂ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜ ਮੁੱਠੀ ਕੁੜਿਆਰ ਫਿਰ ਪ੍ਰਭ ਸੱਚਾ ਸਾਚਾ ਸੁਹਣਾ ਪਾਈਏ ਗੁਰ ਵਿਚਾਰ ਰਹਾਉ ਮਨਮੁਕੰਤ ਨ ਪਛਾਣੀ ਤਿਨਕੋ ਰਹਿਣ ਵਿਹਾਏ ਗਰਭ ਅਟੀਆਂ ਤ੍ਰਿਸਨਾ ਜਲੈ ਦੁੱਖ ਪਾਵਹਿ ਦੂਜੇ ਪਾਏ ਸਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹੋਮੇ ਜਾਏ ਸਦਾ ਪੇ ਰਾਵੇ ਆਪਣਾ ਤਿਨ ਸੁਖੈ ਸੁਖ ਵਿਹਾਏ ਗਿਆਨ ਵਿਹੂਣੀ ਪਿਰਮੁਤੀਆਂ ਪਿਰਮ ਨ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬਿਨ ਪਿਰ ਦੇਖੈ ਭੁੱਖ ਨ ਜਾਏ ਆਵੋ ਮਿਲੋ ਸਹੇਲੀਓ ਮੈਂ ਪਿਰ ਦੇਹੋ ਮਿਲਾਏ ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ ਸੇ ਸਹੀਆਂ ਸੁਹਾਗਣੇ ਜਿਨਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ ਕਰਵਰ ਪਾਇਆ ਆਪਣਾ ਹੋਮੈ ਦੂਰ ਕਰੇ ਨਾਨਕ ਸੋਭਾ ਬੰਤੀਆਂ ਸੁਹਾਗਣੀ ਅੰਧਨ ਭਗਤ ਕਰੇ ਸ੍ਰੀ ਰਾਗ ਮਹੱਲਾ ਤੀਜਾ ਇੱਕ ਪਿਰ ਰਾਵੇ ਆਪਣਾ ਹੋਂ ਕੈਦਰ ਪੂਛੋ ਜਾਏ ਸਤਿਗੁਰ ਸੇਵੀ ਭਾਉ

ਲਾਗੈ ਫਿਰ ਆਪਣਾ ਸਹਿਜੇ ਸੱਚ ਸਮਾਏ ਰਹਾਉ ਸਬਦ ਰਤੀਆਂ ਸੁਹਾਗਣੀ ਸੱਚੇ ਸ਼ਬਦ ਸਿਗਾਰ ਹਰ ਵਰ ਪਾਇਨ ਕਰ ਆਪਣੇ ਗੁਰ ਕੈ ਹੇਤ ਪਿਆਰ ਸਿਜ ਸੁਹਾਵੀ ਹਰ ਹਰ ਰੰਗ ਰਵੈ ਭਗਤ ਭਰੇ ਭੰਡਾਰ ਸੁਪਰ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇਹ ਧਾਰ ਫਿਰ ਸਲਾਹਿਨ ਆਪਣਾ ਤਿਨਕੇ ਹੌਸਦ ਬਲਿਹਾਰੇ ਜਾਓ ਮੰਤਨ ਅਰਪੀ ਸਿਰ ਦੇਈ ਤਿਨਕੇ ਲਾਗਾਂ ਪਾਏ ਜਿਨੀ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਹਰਜੀ ਸੱਚਾ ਸੱਚ ਤੂੰ ਸਭ ਕੁਛ ਤੇਰੇ ਚੀਰੈ ਲੱਖ ਚੁਰਾਸੀ ਤਰਸਦੇ ਫਿਰੈ ਬਿਨ ਗੁਰ ਭੇਟੈ ਪੀਰੇ ਹਰ ਜਿਉ ਬਖਸੇ ਬਖਸ ਲਏ ਸੁਖ ਸਦਾ ਸਰੀਰੇ ਹੈ ਗੁਰ ਸਭ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਐ ਦੂਜਾ

ਗੁਰਮਤੀ ਸੁਖ ਪਾਈਏ ਸੱਚ ਨਾਮ ਉਰਤਾਰ। ਜਿਸ ਨੂੰ ਮਿਲੇ ਸੋ ਮਿਲੇ ਹੁਣ ਤਿਸ ਬਲਿਹਾਰੇ ਜਾਓ। ਇਹ ਮਨ ਭਗਤੀ ਰਤਿਆਂ ਸੱਚ ਬਾਣੀ ਨਿਜ ਥਾਓ। ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਓ। ਨਾਨਕ ਨਾਮ ਨਾ ਵਿਸਰੈ ਸੱਚੇ ਮਾਹੀ ਸਮਾਓ। ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ। ਮੈਂ ਮੰਤਨ ਬਿਰਵਤ ਅਗਲਾ ਕਿਉਂ ਪ੍ਰੀਤਮ ਮਿਲੇ ਕਰ ਆਏ। ਜੈ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ। ਜਾਏ ਪੁੱਛਾਂ ਤਿੰਨ ਸੱਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ। ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ। ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੇਲੇ ਹਰ ਸੋਏ ਰਹਾਉ। ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ। ਸਤਿਗੁਰ ਹਰ ਪ੍ਰਭ ਬੁਝਿਆ ਗੁਰ ਜੇਵੜ ਅਵਰ ਨਾ ਕੋਏ। ਹਉ ਉਸ ਗੁਰ ਸਰਣਾਈ ਢਹਿ ਪਵਾਂ ਕਰ ਦਿਆ ਮੇਲੇ ਪ੍ਰਭ ਸੋਏ। ਮਨ ਹੜਕੇ ਨੇ ਨਾ ਪਾਇਆ ਕਰ ਉਪਾਪ ਥੱਕੇ ਸਭ ਕੋਏ। ਸਹਿਜ ਸਿਆਣਪ ਕਰ ਰਹੇ ਮਨ ਕੋਰੈ ਰੰਗ ਨਾ ਕੋਏ। ਕੂੜ ਕਪੜ ਕਿਨੇ ਨਾ ਪਾਇਓ ਜੋ ਬੀਜੇ ਖਾਵੈ।

ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨੀ ਕੀਤ ਰਤਨ ਜਵੇ ਹਰਮਾਣਿਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਉ ਸ੍ਰੀ ਰਾਗ ਮਹੱਲਾ ਪੰਜਵਾਏ ਸੋਈ ਸਾਸ ਸੋਣ ਸੋਏ ਜਿਤ ਛਪੀਏ ਹਰ ਨਾਉ ਚਰਨ ਕਮਲ ਗੁਰ ਧਨ ਦਿਆ ਮਿਲਨ ਤਵੇ ਤਾਉ ਸਾਚੀ ਪੂੰਜੀ ਸੱਚ ਸੰਜਮਉ ਆਠ ਪੈਰ ਗੁਣ ਗਾਉ ਕਰ ਕਿਰਪਾ ਪ੍ਰਭ ਭੇਟਿਆ ਮਰਨ ਆਵਣ ਜਾਉ ਮੇਰੇ ਮਨ ਹਰ ਭੱਜ ਸਦਾ ਇੱਕ ਰੰਗ ਕਟ ਕਟ ਅੰਤ ਰਵ ਰਹਿਆ ਸਦਾ ਸਹਾਈ ਸੰਗ ਰਹਾਉ ਸੁੱਖਾਂ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤਪਤਾਸਿਆ ਉਹ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਪੀਤੰ ਬਖਸਿੰਦ ਜਿਨ ਸੇਵਿਆ ਪ੍ਰਵਿਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ ਰਸਨਾ ਉਚਰੇ ਗੁਣਵੰਤੀ ਕੋਇ ਨ ਪੁੱਜੈ ਦਾਨ ਦ੍ਰਿਸ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਵਾਨ ਜਿਉ ਪਿੰਡ ਧਨ ਤਿਸਦਾ ਹੋ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੈ ਜੋ ਮਿਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਭੂਲਾ ਮਾਰਗ ਪਾਇਨ ਗੁਣਿਆ ਗੁਣਾ ਵਿਚਾਰ ਨਾਨਕ ਤੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾ ਰਸਨਾ ਸੱਚਾ ਸਿਮਰੀਐ ਮਨ ਤਾਂ ਨਿਰਮਲ ਹੋਏ ਮਾਤ ਪਿਤਾ ਸਾਕ ਅਗਲੇ ਤਿਸ ਬਿਨ ਹੋਰ ਨਾ ਕੋਏ ਮੇਰ ਕਰੇ ਜੈ ਆਪਣੀ ਚਸਾ ਨ ਵਿਸਰੈ ਕੋ ਚਸਾ ਨ ਵਿਸਰੈ ਸੋਏ ਮਨ ਮੇਰੇ ਸਾਚਾ ਸੇਵ ਜੇ ਚਿਰ ਸਾਸ ਬਿਨ ਸੱਚੇ ਸਭ ਕੂੜ ਹੈ ਅੰਤੇ ਹੋਏ ਬਿਨਾਸ ਰਹਾਉ ਸਾਹਿ ਮੇਰਾ ਨਿਰਮਲਾ ਤਿਸਮ ਰਹਿਣ ਨਾ ਜਾਏ ਮੇਰੇ ਮਨ ਤਨ ਅਪੁੱਖ ਅਤ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਡਾਂ ਪਾਲੀਆਂ ਸਹਿ ਬਿਨ ਅਵ ਨਾ ਜਾਏ ਤੁਸੀਂ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਲਾਹੀਐ ਅੰਤ ਨ ਪਾਰਾ ਬਾਰ ਪਰਬਤ ਗਾਰ ਸਲਾਹੀਐ ਜਿਦੇ ਚਲਤ ਨੇਕ ਸਦਾ ਸਦਾ ਆਰਾਧਿਆ ਇਹਾ ਮਤ ਵਸੇਖ ਮੰਤਨ ਮਿੱਠਾ ਤੇ ਸਿਰ ਲੱਗੈ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨਮ ਮਿਲ ਪਾਈਓ ਸੱਚਾ ਨਾਮ ਸੰਭਾਲ ਤੋਸਾ ਬੰਧੂ ਜੀ ਕਾ ਇੱਥੇ ਉੱਥੇ ਨਾਲ ਗੁਰਪੂਰੇ ਤੇ ਪਾਈਐ ਆਪਣੀ ਨਜ਼ਰ ਨਿਹਾਲ ਕਰਮ ਪ੍ਰਾਪਤ ਸੋਭਾ ਜਿਸਨੂੰ ਹੋਏ ਦਇਆਲ ਮੇਰੇ ਮਨ ਗੁਰ ਜੇਵੜਿਓ ਨ ਕੋਏ ਦੂਜਾ ਥਾਉ ਨਾ ਕੋ ਸੁਜੈ ਗੁਰ ਮਿਲੇ ਸਚ ਸੋਏ ਰਹਾਉ ਸਗਲ ਪਦਾਰਥ ਇਸ ਮਿਲੈ ਜਿਨ ਗੁਰ ਡਿੱਠਾ ਜਾਏ ਗੁਰਚਰਣੀ ਜਿਨ ਮਨ ਲੱਗਾ ਸੇਵਟ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰਸਬ ਮੈਂ ਰਿਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ ਤਰਾਏ ਕਿਤ ਮੁਖ ਗੁਰ ਸਲਾਹੀ ਐ ਕਰਨ ਕਰਨ ਸਮਰੱਥ ਸੇ ਮੱਥੇ ਨੇ ਚੁਲ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁੱਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ ਗੁਰ ਨਾਲ ਤੁਲ ਨ ਲੱਗਈ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਪਾਈ ਮੀਰ ਸੁਰਦ ਕੀਏ ਵਿਖਿਆ ਰਚਿਆ ਬਾਦ ਜਾਂਦੇ ਬਿਲਮ ਨਾ ਹੋਵੇ ਬਿੰਡਾ ਮੈਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋਧੀ ਸੇ ਸੋ ਬਿਨਸਣਾ ਮਨ ਕੀ ਮਤ ਤਿਆਗ ਰਹਾਉ ਜੋ ਕੂਕਰ ਹਰਕਾਇਆ ਤਾਵੇ ਦਸ ਜਾਏ ਲੋਭੀ ਜੰਤ ਨ ਜਾਣੀ ਪੱਖ ਅਪੱਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਪ੍ਰਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤਿਸਨਾ ਪੰਖੀ ਫਾਂਸਿਆ ਨਿਕਸਨਮ ਪਾਏ ਮਾਏ ਜਿਨ ਕੀਤਾ ਤਿਸ ਨ ਜਾਣੇ ਫਿਰ ਫਰਿਆ ਵੈ ਜਾਏ ਅਨਕ ਪ੍ਰਕਾਰੀ ਮੋਹਿਆ ਬੋਬਿਦ ਏ
ਹੇ ਸੰਸਾਰ ਜਿਸਨੂੰ ਰੱਖੇ ਸੋ ਰਹੇ ਸਮਰਿਤ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ ਗੋਇਲੀ ਗੋਇਲ ਆਇਆ ਗੋਇਲੀ ਕਿਆ ਤਿੱਡਾਂ ਪਸਾਰ ਮੁਲਤ ਪੁੰਨੇ ਚੱਲਣਾ ਤੂੰ ਸੰਭਲ ਕਰਵਾਰ ਹਰ ਗੁਣ ਗਾਉ ਮਨਾ ਸਤੁਰ ਸੇ ਪਿਆਰ ਕਿਆ ਥੋੜੀ ਬਾਤ ਗਮਾਨ ਰਹਾਓ ਜੈਸੇ ਰਹਿਣ ਪਰਹੁਣੇ ਉੱਠ ਚਾਸੇ ਪ੍ਰਵਾਤ ਕਿਆ ਤੁਰਤਾ ਗ੍ਰਾਸਿਓ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੇ ਜਿੰਦੀ ਆਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੜਜਾ ਸੀ ਲੱਖ ਕਰੋੜ ਲੱਖ ਚੁਰਾਸੀ ਪਰਮ ਧਿਆਂ ਦੁਰਲਭ ਜਨਮ ਪਾਏ ਹੋਏ ਨਾਨਕ ਨਾਮ ਸੰਭਾਲ ਤੂੰ ਸੋਧਨ ਨੇੜਾ ਆਏ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਤੇ ਚਰ ਵਸੇ ਸੁਹੇਲੜੀ ਚਰ ਸਾਥੀ ਨਾਲ ਜਾ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾ ਲੇ ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਚਾਓ ਤਨ ਸੋ ਤੇਰਾ ਥਾਨ ਰਹਾਓ ਜੇ ਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾ ਉੱਠੀ ਚਾਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪੇੜੇ ਸੋ ਸੇਵ ਤੂੰ ਸੌੜੇ ਸੁਖਵਾਸ ਗੁਰਮੁਚਾ ਜਾ ਚਾਰ ਸਿੱਖ ਤੁਤ ਕਦਨ ਲੱਗੇ ਦੁੱਖ ਸਭਨਾ ਸੋਹਰੇ ਵੰਜਣਾ ਸਭ ਮੁਕਲਾ ਬਣਹਾਰ ਨਾਨਕ ਤਨ ਸੁਹਾਗਣੀ ਯਸ਼ੋ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਸੇਵਾ

ਮਨ ਮੈਂ ਧਿਆਏ ਛੋਟ ਸਗਲ ਸਿਆਣਪਾ ਸਾਜ ਸ਼ਬਦ ਲਿਵਲਾਇ ਰਹਾਉ ਦੁੱਖ ਕਲੇਸ਼ ਨਾ ਪਉ ਵਿਆਪੈ ਗੁਰਮੰਤਰ ਹਿਰਦੈ ਹੋਏ ਕੋਟ ਯਤਨਾ ਕਰ ਰਹੇ ਗੁਰਮੰਤਰ ਨਾ ਕੋਏ ਦੇਖ ਦਰਸ਼ਨ ਮਨ ਸਾਧਾਰੇ ਪਾਪ ਸਗਲੇ ਜਾਹੇ ਹੋ ਤਿਨ ਕੇ ਬਲਿਹਾਰਣੈ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗ ਮਨ ਵਸੈ ਸਾਚ ਹਰਿ ਕਾ ਨਾਉ ਸੇਵਟ ਭਾਗੀ ਨਾਨਕਾ ਜਿਨਾ ਮਨ ਇਹੋ ਪਾਉ ਸ੍ਰੀ ਰਾਗ ਮਹਲਾ ਪੰਜਵਾ ਸੱਚ ਹਰਿ ਧਨ ਪੂਜ ਸਤਿਗੁਰ ਛੋੜ ਸਗਲ ਬਿਕਾਰ ਜਿੰਤੂ ਸਾਜ ਸਵਾਰਿਆ ਹਰਿ ਸਿਮਰ ਹੋਏ ਉਧਾਰ ਚਪ ਮਨ ਨਾਮ ਏਕ ਪਾਰ ਪ੍ਰਾਣ ਮਨ ਤਨ ਤਿਨੇ ਦੀਆ ਹਿਰਦੇ ਕਾ ਆਧਾਰ ਰਹਾਉ ਕਾਮ ਕ੍ਰੋਧ ਅਹੰਕਾਰ ਮਤੇ ਵਿਆਪਿਆ ਸੰਸਾਰ ਪਉ ਸੰਤ ਸਰਣੀ ਲਾਗ ਚਰਣੀ ਮਿਟੇ ਦੂਖ ਅੰਧਾਰ ਸਤ ਸੰਤੋਖ ਦਇਆ ਕਮਾਵੈ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰੇਣਾ ਜਿਸ ਦੇ ਪ੍ਰਭ ਨਿਰੰਕਾਰ ਜੋਧੀ ਸੇ ਸੋ ਸਗਲ ਤੂੰ ਹੈ ਪਸਰਿਆ ਪਾਸਾਰ ਕਉ ਨਾਨਕ ਗੁਰ ਪਰਮ ਕਟ ਕਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹਲਾ ਪੰਜਵਾ ਦੁਕ੍ਰਿਤ ਸੁਕ੍ਰਿਤ ਮੰਦੇ ਸੰਸਾਰ ਸਗਲਾਣਾ ਦੁਹੂੰ ਤੇ ਰਹਿਤ ਭਗਤ ਹੈ ਕੁਬੇਲਾ ਜਾਣਾ ਠਾਕੁਰ ਸਰਵੇ ਸੁਮਾਣਾ ਕਿਆ ਕਹੋ ਸੁਣੋ ਸਵਾਮੀ ਤੂੰ ਬਟ ਪੁਰਖ ਸਜਾਣਾ ਰਹਾਓ ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤ ਕੋਈ ਕੋਟ ਮੰਦਾਈ ਕਹਿਣ ਕਹਾਵਨੇ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਤ ਅਵਗਤ ਕਛ ਨਜ਼ਰ ਨਾ ਆਇਆ ਸੰਤਨ ਕੀ ਨਾਨਕ ਦਾਨ ਪਾਇਆ ਸ੍ਰਾਗ ਮਹਲਾ ਪੰਜਵਾ ਘਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਫੂਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਬਿਖਮ ਪਾਵਨ ਰਹਾਉ ਹੋ ਮਾਣ ਤਾਣ ਕਰੋ ਤੇਰਾ ਹੋ ਜਾਨੋ ਆਪਾ ਸਭ ਹਿਮਦ ਸਵੈ ਤੇ ਬਾਰ ਵੇ ਮੋਤਾਜ ਬਾਪਾ ਪਿਤਾ ਹੋ ਜਾਨੋ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾ ਠਾਕੁਰ ਰਹਿ ਆਵਣ ਜਾਣਾ ਗੁਰੂ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਪਾਈਆ ਕਟਿੜਾ ਜਮਕਾਲ ਸੱਚਾ ਸਾਹਿਬ ਮਨ ਵੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਪੇਟਿਆ ਵਿਰਸਾ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਦੋਂ ਕੁਰਬਾਨ ਤੇਰੇ ਦਰਸ਼ਨ ਕੋ ਬੁਲਿਹਾਰਣ ਸੁਧਿਤਾ ਮਤ ਨਾਮ ਰਹਾਓ

ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੈ ਸੋ ਹੋਏ। ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ। ਗੁਰਦਾਤਾ ਹਰ ਨਾਮ ਦੇ, ਉਦਰੈ ਸਭ ਸੰਸਾਰ। ਗੁਰ ਸਮਰੱਥ ਗੁਰ ਨਿਰੰਕਾਰ, ਗੁਰੂ ਚਾਗਮ ਪਾਰ। ਗੁਰ ਕੀ ਮਹਿਮਾ ਅਗਮ ਹੈ, ਕਿਆ ਕਥੇ ਕਥਨ ਹਾਰ। ਜਿਤੜੇ ਫਲ ਮਨ ਬਾਂਛੀਐ, ਤਿਤੜੇ ਸਤਿਗੁਰ ਪਾਸ। ਪੂਰਵ ਲਿਖੇ ਪਾਵਣੇ ਸੱਚ ਨਾਮ ਦੇ ਰਾਸ। ਸਤਿਗੁਰ

ਕਰਨੀ ਚੱਲਾ ਸਤਿਗੁਰ ਪਾਏ ਸਦ ਬਲਿਹਾਰੀ ਗੁਰ ਆਪਣੇ ਬਿਠੋ ਜੇ ਹਰ ਸੇਤੀ ਚਿਤ ਲਾਏ ਜੋ ਵਰਸੋ ਬ੍ਰਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭਨਾ ਘਟ ਅੰਤਰ ਗੁਰਮੁਖ ਵਿਰਲੈ ਜਾਤਾ ਨਾਨਕ ਨਾਮ ਮਿਲੈ ਵਡਿਆਈ ਗੁਰ ਕੈ ਸ਼ਬਦ ਪਛਾਤਾ ਸ੍ਰੀ ਰਾਗ ਮਹਲਾ ਤੀਜਾ ਸਹਿਜੇ ਨੂੰ ਸਭ ਲੋਚਦੀ

ਪੂਜਿਆ ਤੀਰਥ ਗਵਨ ਕਰੇ ਖਟਕਰਮਾ ਤੇ ਦੁਗਣੇ ਪੂਜਾ ਕਰਤਾ ਨਾਏ ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕ ਜਾਏ ਰਾਜ ਮਿਲਕ ਸਿਕਦਾਰੀ।

ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ ਭਗਤ ਨਵੇਂ ਪ੍ਰਕਾਰਾ ਪੰਡਤ ਵੇਦ ਪੁਕਾਰਾ ਗ੍ਰਸਤੀ ਗ੍ਰਸਤ ਧਰਮਾਤਾ।

ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਾਤਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ।

ਅੱਠ ਬਜਾਰ ਮਾਪੇਰੇ ਪੈਸੇ ਕੌਤੀਦਾਰ ਸੰਤ ਸਰਨਾਈ ਭਾਲੜੇ ਨਾਨਕ ਪ੍ਰਾਣ ਆਧਾਰ ਛੰਦ ਚਰਨ ਕਮਲ ਸਿਉ ਪ੍ਰੀਤ ਰੀਤ ਸੰਤਾ ਮਨ ਆਵੈ ਜੀਉ ਦੁਤੀਆ ਭਉ ਬਪ੍ਰੀਤ ਅਨੀਤ ਦਾਸਾ ਨੈ ਭਾਵੈ ਜੀਉ ਦਾਸਾ ਨੈ ਭਾਵੈ ਬਿੰਦਰ ਸਾਵੈ ਇੱਕ ਖੇ ਧੀਰਜ ਕਿਉਂ ਤਾਂ ਕਰੇ ਨਾ ਬਿਹੁਣਾ ਮਨ ਤਨਹਿਣਾ ਜਨ ਬਿਨ ਜਾਲ ਬਿਨ ਮਛਲੀ ਕਿਉਂ ਜਲ ਬਿਨ ਮਛਲੀ ਜਿਉ ਮਰੇ ਮਿਲ ਮੇਰੇ ਪਿਆਰੇ ਪ੍ਰਾਣ ਧਾਰੇ ਗੁਣ ਸਤਿਗੁਰ ਮੇਲਿਆ ਮੇਲ ਗਲਾ ਗਵਾਵੈ ਨਾਨਕ ਕਹਿ ਸੁਆਮੀ ਧਾਰਾ ਅਨੁਗ੍ਰਹਿ ਮਨ ਤਨਿਆ ਕਸਮਾਵੈ ਡੱਖਣਾ ਸੋਹੰਦੜੇ ਹੱਡ ਭਾਏ ਕੋਈ ਨਾ ਦਿਸੋ ਡੂਜੜੋ ਖੁੱਲੜੇ ਕਪਾਟ ਨਾਨਕ ਸਤਿਗੁਰ ਭੇੜ

ਨਿੰਦ ਮਾਨਿਆ ਸਰ ਬਹੁ ਸੋਖ ਆਨੰਦ ਖਣ ਪਿਆਰੇ ਆ ਰਤਨ ਮਨ ਅੰਤਰ ਸੀਮ ਦੇ ਇੱਕ ਤਿਲ ਨਹੀਂ ਵਿਸਰੇ ਪ੍ਰਾਣ ਅਧਾਰਾ ਜਪ ਜਪ ਨਾਨਕ ਜੀਵ ਦੇ ਰੱਖਣਾ ਸੋ ਤਹੋ ਕਿਨੇ ਆਪਣੇ ਤੈਂ ਸਿਉ ਮਿਲੇ ਹੋ ਆਪੇ

ਸਾਸ ਪਹਿ ਮਨ ਸਰਬ ਸੁਖ ਉੱਠੈ ਸ਼ਬਦ ਤੁੱਠੈ ਜਨਮ ਮਰਨ ਸਭ ਮਿਟ ਗਏ। ਸਖੀ ਮੰਗਲੋ ਗਾਇਆ ਇਚ ਪਜਾਇਆ ਬੋੜ ਮਾਇਆ ਹੋਆ ਕਰ ਗਰ ਹੈਲੀਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨੇ ਪੋਹਿਆ ਡੱਕਣਾ ਸਾਈ ਨਾਮ ਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਪਹਾੜ

ਨਾ ਧਾਹੇ ਨਾ ਮਰੀ। ਸਤਿਗੁਰ ਦਿਆਲ ਕਿਰਪਾਲ ਭੇਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ। ਕਥਨ ਜਾਏ ਅਕਥ ਸੁਆਮੀ ਸਦਕੇ ਜਾਏ ਨਾਨਕ ਵਾਰਿਆ। ਸੂ ਸ੍ਰੀ ਰਾਗ ਮਹਲਾ ਚੌਥਾ ਵਣਜਾਰਾ ਏ ਕਿਉਂਕਾਰ ਸਤਿਗੁਰ ਪ੍ਰਸਾਦ ਹਰ

ਸੀ ਹਰ ਅੰਤੇ ਲੈ ਛਡਾਏ ਓ ਬਲਿਹਾਰੀ ਤਿੰਨ ਕਹੋ ਜਿਨ ਹਰ ਬੁੱਠਾ ਆਏ ਜਿਨ ਹਰ ਹਰ ਨਾਮ ਨਾ ਚੇਤੇ ਉਸੇ ਅੰਤ ਗਏ ਪਹਿਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰ ਹਰ ਪ੍ਰੀਤ ਲਗਾਏ

ਸਾਹਿਬ ਹਰ ਪ੍ਰਭ ਤੇ ਉਤਪਤ ਰਹੁ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਹਰ ਜਿਨ ਕੋ ਪੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭੈ ਬਣ ਜਾ ਰਿਹਾ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਤਾਂ ਧੰਨ

ਪਤ ਲੇਖੇ ਪਾਵੈ ਮਲਾ ਦੂਜਾ ਜਿਸੇ ਜਿਸ ਪਿਆਰੇ ਸੀ ਉਹਨੇ ਹੋ ਤਿਸ ਆਗੇ ਮਰ ਚਲੀਏ ਤ੍ਰਿਕ ਜੀਵਨ ਸੰਸਾਰ ਤਾਂ ਕੇ ਪਿੱਛੇ ਜੀਵਣਾ ਪੌੜੀ।

ਸਦਾ ਚਮਟ ਪੀਵੈ। ਉਹ ਆਪ ਛੁੱਟੇ ਪ੍ਰਭਾਵ ਸਿਉਂ ਤਿੰਨ ਪਿੱਛੇ ਸਭ ਜਗਤ ਛੁੱਟੀਏ। ਸਲੋਕ ਮਹਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮ ਨਹੀਂ ਪਾਏ ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੇ ਸਰੈਯਤ ਕਰੇ ਵਿਚਾਰ ਬਿਨ ਬੂਝੇ ਕੈਸੇ ਪਾਵੈ ਪਾਰ। ਸਿੱਧ ਕਰ ਸਜਦਾ ਮਨ ਕਰ ਮਕਸੂਦ ਜਹ ਤਰ ਵੇਖਾਂ ਤਾਂ ਹੈ ਦਰ ਮੌਜੂਦ। ਮਹਲਾ ਤੀਜਾ ਗੁਰ ਸਭਾ ਏਵ ਨਾ ਪਾਈਏ ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਜੂਰ ਪੌੜੀ। ਸਭ ਦੀਪ ਸਭ ਸਾਗਰਾ ਨਵ ਖੰਡ ਚਾਰ ਵੇਦ ਦਾ ਅਸ਼ਟ ਪੁਰਾਣਾ। ਹਰ ਸਭਨਾ ਵੇ ਤੂੰ ਵਰਤਦਾ ਹਰ ਸਭਨਾ ਭਾਣਾ। ਸਭ ਤੂੰ ਜੇ ਧਿਆਏ ਜੀ ਜਾਂ ਤੇ ਹਰ ਮਾਰਗ ਪਾਣਾ। ਜੋ ਗੁਰਮੁਖ ਹਰ ਅਰਾਧ ਦੇ ਤਿੰਨੋਂ ਕੁਰਬਾਣਾ। ਤੂੰ ਆਪੇ ਆਪ ਜਾਣਦਾ ਕਰ ਚੋਜ ਵਡਾਣਾ। ਸਲੋਕ ਮਹਲਾ ਤੀਜਾ ਕਲਮ ਜਸਣ ਕਿਆ ਸਦਾਈਐ ਹਿਰਦੇ ਹੀ ਲਿਖ ਲੇਹ। ਸਦਾ ਸਾਹਿਬ ਕੇ ਰੰਗ ਰਹੇ ਕਬੂ ਨਾ ਤੂੰ ਟਸਨੇਹ।

ਸਤਿਗੁਰ ਸੱਚ ਦੜਾਇਆ ਸੱਚ ਰਹਿਲੇ ਵਿਲਾਏ, ਨਾਨਕ ਸ਼ਬਦ ਹੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ। ਹਰ ਅੰਦਰ ਬਾਹਰ ਇੱਕ ਤੂੰ ਜਾਣੇ, ਤੂੰ ਜਾਣੇ ਭੇਦ,

ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨਾਂ ਮੈਂ ਕੋਥਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਵਡਿਆਈ ਹਰ ਕੀ ਵਡਿਆਈ ਵੱਡੀ ਹੈ ਜਾਂ ਸੁਣਿਆ ਕਿਆ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਤਾਂ ਦੇਵ ਕਾ ਸਲੋਕ ਮੱਲਾ ਤੇਜਾ

ਧਾਰੀ ਬੁਰੀਆਂ ਮਨੁੱਖ ਸੁਧਾ ਕਾਲੀਆਂ ਬਾਹਰ ਚਿੱਟੜੀਆਂ ਰੀਸਾਂ ਕਰੇ ਤਨਾੜੀਆਂ ਜੇ ਸੇਵੈ ਦੜ ਖੜੀਆਂ ਨਾਲ ਖਾਸ ਮਿਹਰਤੀਆਂ ਮਾਣੇ ਸੁਖ ਰਲੀਆਂ ਉਹਦੇ ਤਾਂ ਨਿਮਾਣੀਆਂ ਰਹੋ ਨਿਮਾਣੀਆਂ ਨਾਨਕ ਜਨ ਸਿਖਾਲਤਾ ਜੇ ਤਿੰਨ ਕੈ ਸੰਗ ਮਿਲੇ ਪੌੜੀ।

ਕਲਪਤ ਹੈ ਦੇ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮ ਘੜੀ ਕਰ ਖਿਆਲ ਅਰ ਤੁਤੇ ਬਾਹਰ ਕੁਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ ਸਲੋਕ ਮਹਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਦਰ ਤੋਤਾ ਅੰਦਰ ਧੁੱਖਾ ਨੀਂਦ ਨਾ ਸੋਵੈ ਜੇ ਤਨ ਖਸਮੇ ਚਲੇ ਰਜਾਈ ਦਰ ਕਰ ਸੋਭਾ ਮਹਿਲ ਬੁਲਾਈ ਨਾਨਕ ਕਰਮੀ ਏ ਮਤ ਪਾਈ ਗੁਰਪ੍ਰਸਾਦੀ ਸੱਚ ਸਮਾਈ ਮਹਲਾ ਤੀਜਾ ਮਨ ਕੋ ਨਾ ਬਿਹੂਣੀਆਂ ਰੰਗ ਕਸੁੰਬਾ ਵੇਖ ਨਾ ਭੁੱਲ ਜਿਸ ਕਾ ਰੰਗ ਦਿਨ ਥੋੜਿਆ ਛੂ ਛਾਇ ਦਾ ਮੁੱਲ ਦੂਜੇ ਲੱਗੇ ਪਚਮੁਏ ਮੂਰਖ ਅੰਧ ਗਵਾਰ ਵਿਸਟਾ ਅੰਦਰ ਕੀੜ ਸੇ ਪਾਏ ਪਚੇ ਵਾਰੋ ਵਾਰ ਨਾਨਕ ਰਤੇ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੇ ਸਹਿ ਸਵਾਏ ਭਗਤੀ ਰੰਗ ਨਾ ਉਤਰੇ ਸਹਿਜ ਰਿਆ ਸਮਾਏ ਪੌੜੀ

ਕੰਮ ਹੋ ਲਾਇਆ ਇੱਕ ਨਾ ਸੱਚ ਬਜਾਈ ਤੇ ਨਾ ਤੁੱਟ ਭੰਡਾਰ ਦਿਵਾਇਆ ਅਰ ਚੇਤ ਖਾਏ ਤੇ ਸਫਲੈ ਆ ਚੇਤਾ ਹੱਥ ਤੜਾਇਆ ਸਲੋਕ ਮਹਲਾ ਤੀਜਾ ਪੜਬੜ ਪੰਡਤ ਵੇਦ ਬਖਾਵੈ ਮਾਇਆ ਮੋਹ ਸੁਆਏ ਦੂਜੇ ਪੈਰ ਨਾ ਵਿਸਾਰਿਆ ਮਨ ਮੂਰਖ ਮਿਲੇ ਸਜਾਏ ਜਿਨਾ ਜੀ ਉਹ ਪਿੰਡ ਦਿੱਤਾ ਤੇ ਸਭੂ ਨਾ ਚੇਤੇ ਜੋ ਦੇਂਦਾਰੇ ਚ ਸਪਾਏ ਜਾ ਮਕਾ ਅਫਾ ਗਲੂ ਨਾ ਕੱਟੀਏ ਫਿਰ ਫਿਰਿਆ ਵਹਿ ਜਾਵੇ ਮਾਨ ਕਪੂਰ ਮਾਨ ਮਖ ਕਛੂ ਨਾ ਸੂਝੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖਦਾਤਾ ਨਾਮ ਵਸੇ ਮਨ ਆਏ ਸੁਖ ਮਾਣੇ ਸੁਖ ਪੈਣਾ ਸੁਖੇ ਸੁਖ ਵਿਆਏ ਨਾਨਕ ਸੋ ਨਾ ਮਨੁ ਨਾ ਵਿਸਰੇ ਜਿਤ ਦਰ ਸੱਚੇ ਸੋਭਾ ਪਾਏ ਮਲ ਤੀਜਾ ਸਤਿਗੁਰ ਸੇਵੇ ਸੁਖ ਪਾਇਆ ਸੱਚ ਨਾਮ ਗੁਣਦਾ ਗੁਣਤਾਸ ਗੁਰਮਤੀਆਂ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤੇ ਸਦਾ

ਬੇਟਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾਰਾਸ ਸਭ ਤੁਦੇ ਪਾਸ ਮੰਗਦੇ ਨਿਤ ਕਰ ਅਰਦਾਸ ਜੇ ਤੂੰ ਦੇਹੇ ਤੇ ਸਭ ਕੁਛ ਮਿਲੇ ਇੱਕ

ਜਿਉ ਹੇਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੇ ਸੋ ਹਰ ਨਾਮ ਧਿਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਵੈ ਗੋ ਮਨ ਹਟ ਕਿਸੇ ਨਾ ਮਨ ਹਟ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਾਏ ਹਰ ਲਾਏ ਸਲੋਕ ਮਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਨ ਵਿੱਚੋਂ ਦੁਸ਼ਟ ਹੰਕਾਰ ਮਾਰਿਆ ਗੁਰਖੁ ਨਾ ਸਲਾਹੇ ਜਨਮ ਸਵਾਰਿਆ ਆਪ ਹੁਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ

ਕਿਰਿਆ ਕਿਰਤ ਫਿਰਾਏ ਲਿਵਧਾਤ ਦੋਇ ਰਾਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਥ ਨਾ ਮਨ ਹੀ ਮੰਜ ਸਮਾਏ ਮਨ ਇੱਛੇ ਮਨ ਜੋ ਇੱਛੇ ਸੋ ਲਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਪੁੰਚੀਐ ਗੁਰਮੁਖ ਕਾਰ ਕਮਾਏ।

ਵਿਖਰ ਚਾਖੀ ਤੋ ਪੰਚ ਪ੍ਰਗਟ ਸੰਤਾਪੈ ਜਪ ਤਪ ਸਮਚੋ ਜਪ ਤਪ ਸੰਜਮ ਛੋੜ ਸੁਕਿਰਤ ਮਤ ਰਾਮ ਨਾਮ ਨਾ ਅਰਾਧਿਆ ਉਛਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬਾਂਧਿਆ ਤਰੁਣ ਤੇਜ ਪਰਤਰਿਆ ਮੁਖ ਜੋ ਹੈ ਸਰ ਅਪਸਰ ਨਾ ਪਛਾਣਿਆ ਉਨ ਮਨ ਕਾ ਮਹਾਂ ਬਿਖ ਭੂਲੇ ਪਾਪ ਪੁੰਨ ਨਾ ਪਛਾਣਿਆ ਸੁੱਤ ਸੰਪਤ ਦੇਖ ਇਹੋ।

ਏਕੋ ਵੇਖਾਂ ਇਵਰ ਨੁਰਾ ਗੁਰਮਨ ਸਾਧੀ ਅਵਰ ਪ੍ਰਿਆ ਗੁਰ ਕੇ ਸ਼ਬਦ ਤੇਖਣ ਵਾਰੀ ਸਹਿਜੇ ਸੋਗ ਸਮਾਉਣਿਆ ਰਤਨ ਪਦਾਰਥ ਪੱਲਰ ਤਿਆਗੇ ਮਨਮੁਖ ਅੰਦਾਜ ਦੂਜੇ ਪਾਏ ਲਾਗੇ ਜੋ ਬੀਜੇ ਸੋਈ ਫਲ ਪਾਏ ਸੁਭਨੇ ਸੁਗਨਾ ਬਾਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਨ ਸਾਏ ਅੰਤਨ ਸਦਾ ਰਹੇ ਪਏ ਅੰਦਰ ਪੈ ਮਾਰ ਬਰਮ ਚੁਕਾਉਣਿਆ

ਕਵਖਾਣੇ ਸੱਚੇ ਸੇਵਾ ਸਦਾ ਸੁਭਾਇਨਾ ਨੌ ਜਿਦਾ ਮਨ ਵਸਾਉਣਿਆ ਸੋ ਥਾਨ ਸੁਹਾਇਆ ਜੋ ਹਰਮਨ ਪਾਇਆ ਸਤਸੰਗਤ ਪਹਿਲ ਗਵਾਣਿਆ ਅੰਦਰ ਹਰ ਸਾਲਾ ਹੀ ਸਾਚਾ ਨਿਰਮਲ ਨਾਥ ਵਜਾਵਣਿਆ ਮਨ ਮਗਾ ਖੋਟੀ ਰਾਸ ਖੋਟਾ ਪਾਸਾਰਾ ਕੂੜ ਕਮਾਵਣ ਦੁੱਖ ਲੰਘੇ ਪਾਰਾ ਪਰਮੇ ਬੋਲੇ ਫਿੰਦਰ ਰਾਤੀ ਮਰ ਜਨਮੇ ਜਨਮ ਗਾਵਣਾ ਸੱਚਾ ਸਾਹਿਬ ਮੈਂ ਅਤ ਪਿਆਰਾ ਪੂਰੇ ਗੁਰ ਕੇ ਸ਼ਬਦ ਤਾਰਾ

ਸੱਚਾ ਸੱਚੇ ਸ਼ਬਦ ਰਾਜੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਉਣਿਆ ਹੋ ਵਾਰੀ ਜੋ ਵਾਰੀ ਸੱਚਾ ਨਾਮ ਮਨ ਵਸਾਉਣਿਆ ਸੱਚੇ ਸੇਵੇ ਸੱਚ ਸੁਆਏ ਸੱਚੇ ਕੇ ਗੁਣ ਗਾਉਣਿਆ ਰਹੋ।

ਦੁਆਰਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਚਲਾਇਆ, ਸੱਚੋ ਸੱਚਾ ਵੇਖੇ ਸਲਾਈ, ਗੁਰ ਸ਼ਬਦੀ ਸੱਚ ਪਾਉਣਿਆ।

ਸਚਰ ਸ਼ਬਦ ਸੁਧੋਏ ਅੰਤ ਸੱਚ ਸ਼ਬਦ ਲਾਈ ਔਰ ਕੋਈ ਨਾ ਕੀਤ ਪਾਵਣਿਆ ਪੜ ਪੜ ਤਾਕੇ ਸੰਤ ਰਾਈ ਤਿੰਨਾ ਜਾਲੇ ਸੁਧ ਨਾ ਕਾਈ ਬਿਕ ਵਿਆਜੇ ਬਿਕ ਮੋਹ ਵਿਆਸੇ ਕੂੜ ਬੋਲ ਬਿਖਾਵਣਿਆ ਗੁਰਬਸ

ਨਿਤ ਨਿਤ ਦੇ ਸੰਭਾਲੀਐ ਮੂਲ ਨਮਨ ਵਿਸਾਰੀਏ ਰਹੁ ਸੰਤਾਂ ਸੰਗ ਪਾਈਐ ਜਿਤ ਜਮ ਕੈ ਪੰਥ ਨ ਜਾਈਐ ਤੂਸਾ ਹਰਿ ਕਾ ਨਾਮ

ਮੰਗੀਏ ਤਾਂ ਬੋਏ ਕੋ ਕਮਨਾ ਹਵਾਲ ਕਬੀਰ ਖੂਬ ਖਾਨਾ ਖਿਚਰੀ ਜਾ ਮੈਂ ਅੰਮ੍ਰਿਤ ਲੋਨ ਹੇਰਾ ਰੋਟੀ ਕਰ ਨਿੰਗਲਾ ਘਟਾ ਵੇ ਕੌਣ ਕਬੀਰ ਗੁਰ ਲਾਗਾ ਤਾਬ ਜਾਨੀਏ ਬਿਟ ਮੋਹਤਨ ਤਾਪ ਹਰ ਸੋਗ ਦਾਜ ਨਹੀਂ ਤਬ ਹਰਿਆ ਪੈ ਆਪ ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਸੋਈ ਰਾਮ ਸਭ ਕਹਿ ਸੋਈ ਕੁਤ ਕਹਾਰ ਕਬੀਰ ਰਾਮੇ ਰਾਮ ਕੌਰ ਕਹਿ ਮਾਹ ਬਬੇਕ ਇੱਕ ਅਨੇਕ ਮਿਲ ਗਿਆ ਇੱਕ ਸਮਾਨਾ ਏਕ ਕਬੀਰ ਜਾਗਰ ਸਾਧ ਨ ਸੇਵੀਏ ਹਰ ਕੀ ਸੇਵਾ ਨਾਹੇ ਤੇ ਘਰ ਮਰਹਟ ਸਾਰਗ ਭੂਤ ਬਸ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਬਰਾ ਬਹਰਾ ਹੂਆ ਕਾਨ ਪਾਵਤ ਪਿੰਗਲ ਭਾਇਆ ਮਾਰਿਆ ਸਤਿਗੁਰ ਬਾਨ ਕਬੀਰ ਸਤਿਗੁਰ ਸੂਰ ਮੈਂ ਬਾਇਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾਕਲੇ ਜੇ ਸੇਕ ਲਾਗਤ ਭਾਏ ਗਿਰ ਪਰਿਆ ਪਰਾਕਲੇ ਜੇ ਸੇ ਕਬੀਰ ਨਿਰਮਲ ਬੂੰਦ ਆਕਾਸ ਕੀ ਮਰ ਗਈ ਭੂਮ ਬਿਕਾਰ ਬੇਨ ਸੰਗਤ ਮਨ ਹੋਏ ਗਈ ਭੱਟ ਸਾਰ ਕਬੀਰ ਨਿਰਮਲ ਬੂੰਦ ਆਕਾਸ ਕੀ ਲੈਨੀ ਭੂਮ ਮਿਲਾਏ ਸਿਆਨੇ ਭੱਜ ਗਏ ਨਾ ਨਿਰਵਾਰੀ ਜਾਏ ਕਬੀਰ ਹਜ ਕਾਬੇ ਹੋ ਜਾਏ ਥਾ ਆਗੇ ਮਿਲਿਆ ਖੁਦਾਏ ਸਾਈ ਮੁਜ ਸਿਉ ਲਾਰ ਪਰਿਆ ਤੁਝੇ ਕਿਨੂੰ ਫਰਮਾਏ ਗਾਏ ਕਬੀਰ ਹਜ ਕਾਬੇ ਹੋਏ ਹੋਏ ਗਿਆ ਕਿਤੇ ਬਾਰ ਕਬੀਰ ਸਾਈ ਮੁਜ ਮੈਂ ਕਿਆ ਕਤਾ ਮਲਕ ਮੁਖੋ ਨਾ ਬੋਲੇ ਪੀਰ ਕਬੀਰ ਜੀ ਜੋ ਮਾਰੇ ਜੋਰ ਕਰ ਕਹਿਤੇ ਹੈ ਜੋ ਹਲਾਲ ਦਫ਼ਤਰ ਦਈ ਜਬ ਕਾਡ ਹੋਏ ਗੋ ਕਵਨ ਹਵਾਲ ਕਬੀਰ ਜੁਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫ਼ਤਰ ਲੇਖਾ ਨੀਕ ਸਹਿ ਮਾਰ ਮੋਹੇ ਮੋਹੇ ਖਾਇ ਕਬੀਰ ਲੇਖਾ ਦੇ ਨਾ ਸੁਹੇਲਾ ਜੋ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪਲਨ ਪਕੜੇ ਕੋਏ ਕਬੀਰ ਧਰਤੀ ਅਰੇ ਆਕਾਸ਼ ਮੈਂ ਦੋਇ ਤੁਬਰੀ ਅਬਦ ਜ ਕਾਟ ਦਰਸਨ ਸੰਸੇ ਪਰ ਯਾਰ ਚੌਰਾਸੀ ਸਿੱਧ ਕਬੀਰ ਮੇਰਾ ਮੁਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਤੇਰਾ ਤੁਝ ਕੋ ਸੋਭ ਤੇ ਕਿਆ ਲਾਗੈ ਮੇਰਾ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਾ ਵਿਆ ਪਾਪਾ ਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਕਬੀਰ ਬਗਾਰ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ ਕਬੀਰ ਹਰਗਾ ਸਿਮਰਨ ਜੋ ਕਰੇ ਸੋ ਸੁਖਿਆ ਸੰਸਾਰ ਇਤ ਉਤ ਕਤੇ ਨਾ ਡੋਲਈ ਜਸਰਾ ਕੇ ਸੁਰਜਨਹਾਰ ਕਬੀਰ ਕਹਿਣੀ ਪੀੜ ਤੇ ਸਤਿਗੁਰ ਲਈ ਛਡਾਏ ਪਰਾਪੁਰ ਫੁਲੀ ਭਾਵਨੀ ਪ੍ਰਗਟ ਹੋਈ ਆਏ ਕਬੀਰ ਟਲ ਢੋਲੇ ਦਿਨ ਗਿਆ ਵਿਆਜ ਬਡੰਤ ਜਾਏ ਨਾ ਹਾਰ ਭਜੋ ਨਖਤ ਪਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ ਕਬੀਰ ਕੂਕਰ ਭੌਂਕ ਨਾ ਕਰੰਗ ਪਿੱਛੇ ਉਠਤਾਏ ਕਰਮੀ ਸਤਿਗੁਰ ਪਾਇਆ ਜਿਨ ਹੋ ਲਿਆ ਛਡਾਏ ਮਹਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ ਧਰਤੀ ਭਾਰ ਨਾ ਵਿਆਪੇ ਉਨਕੂ ਲਾਹੂ ਲਾਹੇ ਮਹਲਾ ਪੰਜਵਾਂ ਕਬੀਰ ਚਾਵਲ ਕਰਨੇ ਤੁਕ ਮੋਹਲੀ ਲਾਏ ਸੰਗਕ ਸੰਗੀ ਬੈਸ ਤਬ ਪੁੱਛੇ ਧਰਮ ਰਾਏ ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ ਕਾਸ਼ਿਪ ਸ਼ਾਇ ਲੈ ਰਾਮ ਨਾ ਲਾਭ ਹਚੀਤ ਨਾਮ ਕਹਿਤ ਲੋਚਨਾ ਮੁਕਤੇ ਰਾਮ ਸੰਭਾਲ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ ਮਹਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਆਮ ਕੈਸੂ ਕੇ ਨਾ ਹੈ ਜਿਨ ਰਚਨ ਰਚਾਇਆ ਤਸੀ ਮਾਹ ਸਮਾਹੇ ਕਬੀਰ ਕੀਚੜਿਆ ਟਾ ਗੇਰ ਪਰਿਆ ਕਛੂ ਨਾ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ ਕਬੀਰ ਮਨ ਜਾਨ ਸਭ ਆਰਤ ਜਾਨਤੀ ਔਗਨ ਕਰੈ ਕਾਹੇ ਕੁਸਲਾਤ ਹਾਥ ਦੀਪ ਕੂਏ ਪਰ ਕਬੀਰ ਲਾਗੇ ਪ੍ਰੀਤ ਕਬੀਰ ਲਾਗੇ ਪ੍ਰੀਤ ਸੁਜਾਨ ਸੋ ਬਰਜਲ ਹੋ ਗਿਆ ਜਾਨ ਤਾਸ ਟੂਟੀ ਕੋ ਬਰਨ ਜਗ ਜੀ ਪ੍ਰਾਨ ਕਬੀਰ ਕੋਟੇ ਮੰਡ ਬਹੇਤ ਕਾਰ ਕਾਹੇ ਮਰੋ ਕਸਵਾਰ ਕਰ ਸਾਡੇ ਤੀਨ ਹਾਥ ਘਣੀ ਤਾਂ ਪੌਨੇ ਚਾਰ ਕਬੀਰ ਜੋ ਮੈਂ ਚਿਤਵੋ ਨਾ ਕਰੈ ਕਬੀਰ ਜੋ ਮੈਂ ਚਿਤਵੋ ਨਾ ਕਰੇ ਗਿਆ ਮੇਰੇ ਚਿਤਵੈ ਹੋਏ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ ਮਹਲਾ ਤੀਜਾ ਚਿੰਤਾ ਪੇ ਆਪ ਕਰਾਏ ਸੀ ਚਿੰਤ ਪੇ ਆਪੇ ਦੇ ਨਾਨਕ ਸੋ ਸਲਾਹੀਐ ਜੇ ਸਭਨਾ ਸਾਰ ਕਰੇ ਮਹਲਾ ਪੰਜਵਾਂ
ਕਬੀਰ ਰਾਮ ਨਚ ਤਿਉਂ ਫਿਰਿਆ ਲਾਲ ਚਮਾਹੇ, ਪਾਪ ਗ੍ਰੰਥਾ ਮਰ ਗਿਆ ਔਦ ਪੁਨੀ ਖਿਨ ਮਾਹੇ। ਕਬੀਰ ਕਾਇਆ ਕਾਚੇ ਕਰ ਵੀ ਕੇਵਲ ਕੱਚ ਧਾਤ, ਸਾਬ ਦਰਖੇ ਦਾ ਰਾਮ ਭਾਜ ਨੈ ਤਬਿਣ ਦੀ ਬਾਤ। ਕਬੀਰ ਕੇ ਸੋ ਗੇ ਸੋ ਕੂਕੀਏ ਨਾ ਸੋਈਏ ਆਸਾਰ, ਰਾਤ ਦਿਵਸ ਗੇ ਕੂਕਨੇ ਕਬੂ ਕੇ ਸੁਨੇ ਪੁਕਾਰ। ਕਬੀਰ ਕਾਇਆ ਕਜਲੇ ਬਨ ਪਾਇਆ, ਮਾਨ ਕੁੰਚਰ ਮੈਂ ਮੰਤੋ, ਅੰਕਸ ਗਿਆਨ ਰਤਨ ਹੈ, ਅੰਕਸ ਗਿਆਨ ਰਤਨ ਹੈ ਕੇਵਟ ਬਿਰਲਾ ਜੰਤ। ਕਬੀਰ ਰਾਮ ਰਤਨ ਮੁਖ ਕੋਥਰੀ, ਪਾਰ ਖਿਆ ਗੇ ਖੋਲ ਕੋਈ ਆਏ ਮੇਲੇ ਗੋਗਾ ਕੀ, ਲੇ ਗੋ ਮਹਿ ਗੇ ਮੋਲ। ਕਬੀਰ ਰਾਮ ਨਾਮ ਜਾਣਿਓ ਨਹੀਂ, ਪਾਲਿਓ ਘਟਕ ਕੁਟੰਬ, ਧੰਦੇ ਹੀ ਮੈਂ ਹੈ ਮਰ ਗਇਓ, ਭਰ ਪਈ ਨਾ ਬੰਬ। ਕਬੀਰ ਅੱਖ ਕੇਰੇ ਮਹਟ ਕੇ ਪਲ ਪਲ ਗਏ ਬਿਹਾਏ, ਮਨ ਜੰਜਾਲ ਨ ਛੁੱਟ ਜਮਦੀ ਅਦਮਾ ਮਾਇਆਏ। ਕਬੀਰ ਤਰਵਰ ਰੂਪੀ ਰਾਮੈ ਫਲ ਰੂਪੀ ਬੈਰਾਗ, ਸਹਿ ਰੂਪੀ ਸਾਧ ਹੈ ਜਨ ਤਜਬਾਦ ਬੇਬਾਦ। ਕਬੀਰ ਐਸਾ ਬੀਜ ਬੋਏ ਬਰ ਮਾਸ ਫਲੰਤ, ਸੀਤਲ ਸਾਇਆ ਗਹਿਰ ਫਲ ਪੰਕ ਕੇਲ ਕਰੰਤ। ਕਬੀਰ ਦਾਤਾ ਤਰਵਰ ਦਇਆ ਫਲ ਉਪਕਰ ਜੀਵੰਤ, ਪੰਕ ਜਲ ਦੇ ਸਾਵਰੀ ਬਿਰਖਾ ਸੁਫਲ ਫਲੰਤ। ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਾਟ, ਮੁਕਤ ਪਦਾਰਥ ਪਾਈਐ ਠਾਕ ਨਾਮ ਗੁਰ ਘਾਟ। ਕਬੀਰ ਏਕ ਘੜੀ ਆਦਿ ਕਰੀ ਆਦਿ ਹੁਦੇ ਆਦ, ਭਗਤਨ ਸੇਤੀ ਗੋਸ਼ਟ ਜੋ ਕਿੰਨੇ ਸੋ ਲਾਭ। ਕਬੀਰ ਭਾਂਗ ਮਾਛਲੀ ਸੁਰਾਪਾਨ, ਜੋ ਜ ਪ੍ਰਾਣੀ ਖਾਹੇ ਤੀਰਥ ਬਰਤ ਨੇਮ ਕੀਏ, ਤਿਸ ਬਿਰ ਸਤਲ ਜਾਹੇ। ਨਿਚਲੋ ਇਨ ਕਰ ਰਹੋ ਲੇ ਸਾਜਨ ਘਟ ਮਾਹੇ, ਸਭ ਰਸ ਖਿਲਪੀ ਸੋ ਕਿਸੇ ਲਖਾਵੋ ਨਾਹੇ। ਆਠ ਜਾਮ ਚੌਸਠ ਘਰੀ ਤੋ ਨਿਰਖਤ ਰਹਿ ਜੀਓ, ਨਿਚਲੋ ਇਨ ਕਿਉਂ ਕਰੋ ਸਭ ਘਟ ਦੇਖੋ ਪੀਓ। ਸੁਨ ਸਖੀ ਪੀ ਮੈਂ ਹੈ ਜਿਉ ਬਸੇ ਜੀ ਮੈਂ, ਬਸ ਕਪੀਓ ਜਿਉ ਪੀਓ ਬੂਜ ਨਹੀਂ ਘਟ ਮੈਂ ਜਿਉ ਕਪੀਓ। ਕਬੀਰ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰ ਨਾਹੇ। ਅਰਜੁਰ ਜਗ ਪਚਮੂਆ ਚਾਰੋ ਬੇਦੁਮਾਏ, ਹਰ ਹੈ ਖਾਂਡ ਰੇਤ ਮੈਂ ਬਿਖਰੀ ਹੱਥ ਚੁਨੀ ਨਾ ਜਾਏ। ਕਹੇ ਕਬੀਰ ਗੁਰ ਭਲੇ ਬਜਾਏ, ਚਿੱਟੀ ਹੋਏ ਕਹਿ ਖਾਏ ਕਬੀਰ ਜੋ ਤੋਹੇ ਸਾਧ ਬ੍ਰਹਮ ਕੀ। ਸੀਸ ਕਾਟ ਕਰ ਗੋਏ ਖੇਲਤ ਖੇਲਤ ਹਾਲ ਕਰ, ਜੋ ਕਿਸ ਹੋਏ ਸੋ ਹੋਏ, ਜੋ ਕਿਸ ਹੋਏ ਤਾਂ ਹੋਏ ਕਬੀਰ ਜੋ ਤੇ ਸਾਧ ਬ੍ਰਹਮ ਕੀ। ਪੱਕ ਸਿੱਧੀ ਖੇਲ ਕਾਚੇ ਸਰਸੋ ਪੇਲ ਗਏ ਨਾ ਕਲ ਭਈ ਨਾ ਤੇਲ, ਢੂੰਡਤ ਡੋਲੇ ਅੰਗਾ ਤਿਆਰ ਚੀਨਤ ਨਾਹੀ ਸੰਤ, ਕਹਿ ਨਾ ਮੈਂ ਕਿਉਂ ਪਾਈਏ ਬਿਨ ਭਗੋ ਤੋ ਭਗਵੰਤ। ਹਰਸੋ ਹੀਰਾ ਛੱਡ ਕੇ ਕਰਿਆਨ ਕਿਆਸ, ਤੇ ਨਰ ਦੂਜਕ ਜਾਏਗੇ ਸਤਭਾਖੇ ਰਵਿਦਾਸ। ਵੀਰ ਜੋ ਗ੍ਰਹਿ ਕੁਰੇ ਤਾ ਧਰਮ ਕਰ, ਨਹੀਂ ਤਾਂ ਕਰ ਬੈਰਾਗ, ਬੈਰਾਗੀ ਬੰਧਨ ਕਰ ਤਾ ਕੋ ਬਡੋ ਭਾਗ। ਸਲੋਕ ਸੇਖ ਫਰੀਦ ਕੇ ਓਂਕਾਰ, ਸਤਿਗੁਰ ਪ੍ਰਸਾਦ ਜਿਤ ਦਿਹਾੜ ਧਨ ਵਰੀ ਸਾਹਿਲ ਲਿਖਾਏ, ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾ ਲਿਆਏ, ਜਿੰਦਨ ਬਾਣੀ ਕੱਢੀਏ ਹੱਡਾ ਕੂਕੜਕਾਏ। ਸਾਹਿਲ ਖਨਾ ਚੱਲਨੇ ਜਿੰਦੂ ਕੋ ਸਮਝਾਏ, ਜਿੰਦ ਵਹੁਟੇ ਮਰਨ ਵਾਰ ਲੈ ਜਾਸੀ ਪਰਣਾਏ, ਆਪਣਾ ਹੱਥੀ ਝੋਲ ਕੈ ਗੱਲ ਲਗੈ ਧਾਏ। ਵਾਲੋ ਨਿੱਕ ਪੁਰਸਲਾਤ ਕੰਨੀ ਨਾ ਸੁਣਿਆਏ, ਫਰੀਦਾ ਕੜੀ ਪੁੰਦੇ ਖੜਾ ਨਾ ਆਪ ਮੁਹਾਏ। ਫਰੀਦਾ ਦਿੱਦਰ ਵੇਸੀ ਗਾਕੜੀ ਚੱਲਾਂ ਦੁਨੀਆਂ ਭੱਤ, ਬੰਦ ਉਠਾਈ ਪੋਟਲੀ ਕਿੱਥੇ ਮੰਜਾ ਘੱਤ, ਕਿਜਨਾ ਬੁਝੇ ਕਿਜਨਾ ਸੁਝੇ ਦੁਨੀਆਂ ਗੁਜੀ ਭਾਏ। ਸਾਈ ਮੇਰੇ ਚੰਗਾ ਕੀਤਾ ਨਾਹੀਂ ਤਾਂ ਅੰਗ ਭਿੱਤ ਜਾਇਆ ਹੈ। ਫਰੀਦਾ ਜੇ ਜਾਣਾ ਤਿਲ ਥੋੜੜੇ ਸਮਲ ਬੁੱਕ ਭਾਰੀ, ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੜਾ ਪਿੱਡੀ ਪਾਈ ਗੰਡ, ਤੈਂ ਜੇਵੜ ਮੈਂ ਨਾਹੀਂ ਕੋ ਸਭ ਜਗ ਡਿੱਠਾ ਹੰਡ। ਫਰੀਦਾ ਜੇ ਤੂੰ ਅਕਲ ਤਲੀਪ, ਫਰੀਦਾ ਜੇ ਤੂੰ ਅਕਲ ਲਤੀਫ, ਕਾਲ ਲਿਖ ਨ ਲੇਖ ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ।

अल्लाह तीजा फरीदा काले तौले सब सदा जे को चित करे अपना लाया फिर मना लग गई जे लोचे सब कोई ਇਹ ਪਰਮ ਪਿਆਲਾ ਖਸਮ ਕਾਜ ਭਾਵ ਹੈ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੋਇ ਲੈਣ ਮੈਂ ਡਿੱਠ ਸੋ ਲੋਇਣ ਮੈਂ ਡਿੱਠ ਕਜਲ ਰੇਖ ਨਾ ਸਹਿਦਿਆ ਸੇ ਪੰਕੀ ਸੂਏ ਬਹਿਠ ਬਰੀਦਾ ਕੂ ਕਹਿੰਦਿਆਂ ਚਾਂ ਕਹਿੰਦਿਆਂ ਮੱਤੀ ਦਿੰਦਿਆਂ ਨਿੱਤ ਜੋ ਸੈਤਾਨ ਵਜਾਇਆ ਸੇ ਕਿਤ ਫਿਰ ਚਿੱਤ ਕੋਈ ਜੀਵਦਿਆਂ ਪੈਰਾਂ ਤੁਲੇ ਮੋਇਆ ਉੱਪਰ ਹੋਏ ਪ੍ਰੀਦਾ ਜਾ ਲੱਭ ਤਾਂ ਨੇ ਹੋ ਗਿਆ ਲੱਭ ਦਾ ਕੂੜਾ ਨੇ ਹੋ ਕਿਚਰ ਝਾਤ ਲੰਘਾਈ ਹੈ ਛੱਪਰ ਟੁੱਟਾ ਮੇ ਹੋ ਪ੍ਰੀਦਾ ਜੰਗਲ ਜੰਗਲ ਕਿਆ ਭਵੇ ਵਣ ਕੰਡਾ ਮੋੜੇ ਹੈ ਵਸੀ ਰੱਬ ਹਿਆਲੀਆਂ ਜੰਗਲ ਕਿਆ ਟੂੰਡੇ ਹੈ ਫਰੀਦਾ ਇੰਨੀ ਨੱਕੀ ਜੰਗੀਏ ਥਾਲ ਡੂੰਗਰ ਭਵੇ ਓ ਮੋ ਅੱਜ ਫਰੀਦਾ ਕੂੰਜੜਾ ਸਖੋਆ ਤੀ ਓ ਮਾਂ ਫਰੀਦਾ ਰਾਤੀ ਵੱਡੀਆਂ ਤੁਕ ਤੁਕ ਉੱਠਣ ਪਾਸ ਤਿਗ ਤਿਨਾ ਦਾ ਜੀਵਿਆ ਜਿਨਾ ਵਡਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੇੜਾਂ ਚੱਲੇ ਮਜੀਠ ਜੋ ਉੱਪਰ ਅੰਗਾਰਾਂ ਫਰੀਦਾ ਲੋੜੇ ਦਾਕ ਬਜੌਰੀਆਂ ਕਿੱਕਰ ਬੀਜਾ ਜੱਟ ਹਨ ਉਨ ਕਟਾਏ ਦਾ ਪੈਦਾ ਲੋੜੇ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚਲਾ ਤਾਂ ਭਿੱਜੇ ਕੰਬਲੀ ਰਾਹਾਂ ਤਾਂ ਟੁੱਟੇ ਨੇ ਹੋ ਭਿਜੋ ਸਜੋ ਕੰਬਲੀ ਅਲੇ ਵਰਸੋ ਮੇ ਹੋ ਜਾਏ ਮਿਲਾ ਤਿਨਾ ਸੱਜਣਾ ਟੁੱਟੋ ਨਾਹੀ ਨੇ ਹੋ ਫਰੀਦਾ ਮੈਂ ਭਲਾ ਵਾਹ ਪੱਗ ਦਾ ਮਤ ਮਹਿਲੇ ਹੋਏ ਜਾਏ ਗਹਿਲਾ ਰੂਹ ਨਾ ਜਾਣੇ ਸਿਰ ਭੀ ਮਿੱਟੀ ਖਾਏ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖ ਮਾਂਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਭੁੱਜਣ ਤੁੱਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਕੀ ਸੁੱਕੀ ਖਾਏ ਕਰ ਠੰਡਾ ਪਾਣੀ ਪੀਓ ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਉਂ

ਪਾਤੜੀ ਨਾ ਪੁੱਛਈ। ਧਨ ਸੁਹਾਗਣ ਨਾਉ ਸਹੁਰੇ ਪਈਏ ਕੰਦਕੀ, ਕੰਤ ਗਾਮੇ ਅਥਾ ਹੋ ਨਾਨਕ ਸੋ ਸੁਹਾਗਣੀ ਜੋ ਭਾਵੈ ਬੇ ਪਰਵਾਹੋ। ਨਾਤੀ

ਫਰੀਦਾ ਕੰਧਣ ਮੇਕਾਂ ਗਲੀਆਂ ਜਿੰਨ ਕਾਈ ਮੇਕ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖੋ।

ਸਾਹ ਦੋਵੇਂ ਇੱਕ ਜਾਣੈ ਸੋਈ ਸਹਿਜ ਹੀ। ਕੁਫਰ ਗੋ ਕੁਰਫਾਨ ਪਾਇਆ ਦੇ ਜਸੀ, ਸਭ ਦੁਨੀਆ ਸੁਭਾਨ ਸੱਚ ਸਮਾਈਐ, ਸਿੱਜੈ ਦਰ ਦੀਵਾਨ ਆਪ ਗਵਾਈਐ। ਮਹੱਲਾ ਪਹਿਲਾ ਸਲੋਕ। ਜੋ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕੇ ਅਵਰ ਨਾ ਜੀਵੇ ਕੋਏ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤਾਗ ਸਿਖਾਏ। ਰਾਜ ਰੰਗ ਮਾਲ ਰੰਗ, ਰੰਗ ਰਤਾ ਨਚੈ ਨੰਗ। ਨਾਨਕ ਠਗਿਆ ਮੁਠਾ ਜਾਏ, ਵਿਣ ਨਾਵੇ ਪਤ ਗਿਆ ਗਵਾਏ। ਮਹੱਲਾ ਪਹਿਲਾ। ਕਿਆ ਖਾਦੈ ਕਿਆ ਪੈਦੈ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ। ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜੈ ਭੋਗ ਬਿਲਾਸ। ਕਿਆ ਲਸ਼ਕਰ ਕਿਆ ਨੇਵ ਖੁਆਸੀ, ਆਵੈ ਮਹਿਲੀ ਵਾਸ। ਨਾਨਕ ਸੱਚੇ ਨਾਮ ਵਿਣ ਸਭੇ ਢੋਲ ਬਿਨਾਸ। ਪੜਵੀ ਜਾਤੀ ਦੈ ਕਿਆ ਹੱਥ ਸੱਚ ਪਰਖੀਐ, ਮੋਹਰਾ ਹੋਵੈ ਹੱਥ ਮਰਗੈ ਚੱਖੀਐ। ਸੱਚੇ ਕੀ ਸਰਕਾਰ, ਜੁਗ ਜੁਗ ਜਾਣੀਐ, ਹੁਕਮ ਮਨੈ ਸਰਦਾਰ। ਦਰ ਦੇ ਬਾਣੀਐ ਫਰਮਾਨੀ ਹੈ ਕਾਰ, ਖਸਮ ਪਠਾਇਆ ਤਾਬਲ ਬਾਜ ਵਿਚਾਰ। ਸ਼ਬਦ ਸੁਣਾਇਆ ਇੱਕ ਹੋਏ ਅਸਵਾਰ, ਇੱਕ ਨਾ ਸਾਖਤੀ, ਇੱਕ ਨੀ ਬਧੈ ਭਾਰ, ਇੱਕ ਨਾ ਤਾਕਤੀ। ਸਲੋਕ ਮਹਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ, ਰਹੀ ਸੋ ਪੱਲਰਵਾੜ। ਸਣਕ ਸਾਰਾ ਚਿੱਥਿਆ, ਕੌਣ ਲਾਇਆ ਤਨ ਚਾੜ। ਦੋਏ ਪੁੜ ਚੱਕੀ ਜੋੜ ਕੇ, ਪੀਸਣ ਆਏ ਬਹਿਠ। ਜੋ ਦਰ ਰਹੇ ਸੋ ਉਭਰੈ, ਨਾਨਕ ਅਜਬ ਡਿੱਠ। ਮਹੱਲਾ ਪਹਿਲਾ। ਵੇਖ ਜੇ ਮਿੱਠਾ ਕੱਟਿਆ, ਕੱਟ ਕੁੱਟ ਬੱਧਾ ਖਾਏ। ਖੁੰਡਾ ਅੰਦਰ ਰੱਖ ਕੇ, ਦੈਣ ਸੋ ਮਲ ਸਜਾਏ। ਰਸ ਕਸ ਟਟਰ ਪਾਈਐ, ਤੱਪੈ ਤੈ ਵਿਲਾਏ। ਪੀ ਸੋ ਫੋਗ ਸੰਭਾਲੀਐ, ਦਿੱਚੈ ਆਗ ਜਲਾਏ। ਨਾਨਕ ਮਿੱਠਾ ਪਤਰੀਐ, ਵੇਖੋ ਲੋਕਾ ਆਏ ਪਾਵੜੀ। ਇੱਕ ਨਾ ਮਰਨ ਨਾ ਚੀਤ, ਆਸ ਘਨੇਰਿਆ। ਮਰ ਮਰ ਜੰਮੈ ਨਿਤ, ਕਿਸੇ ਨਾ ਕੇਰਿਆ। ਆਪ ਨੜੈ ਮਨ ਚਿਤ, ਕਹਿਣ ਚੰਗੇਰਿਆ। ਜਮ ਰਾਜੈ ਨਿਤ ਨਿਤ, ਮਨਮੁਖ ਹੇਰਿਆ। ਮਨਮੁਖ ਲੂਣ ਹਰਾਮ ਕਿਆ, ਨਾ ਜਾਣਿਆ। ਬਧੈ ਕਰਨ ਸਲਾਮ, ਖਸਮ ਨਾ ਪਾਣਿਆ। ਸੱਚ ਮਿਲੈ ਮੁਖ ਨਾਮ ਸਾਹਿਬ ਭਾਵਸੀ, ਕਰਸਨ ਤਖਤ ਸਲਾਮ ਲਿਖਿਆ ਭਾਵਸੀ। ਮਹਲਾ ਪਹਿਲਾ ਸਲੋਕ। ਮੱਛੀ ਤਾਰੂ ਕਿਆ ਕਰੇ, ਪੰਖੀ ਕਿਆ ਆਕਾਸ। ਪੱਥਰ ਪਾਲਾ ਕਿਆ ਕਰੈ, ਖੁਸਰੇ ਕਿਆ ਕਰਵਾਸ। ਕੁੱਤੇ ਚੰਦਨ ਲਾਈਐ, ਪੀਸੋ ਕੁੱਤੀ ਧਾਤ। ਬੋਲਾ ਜੈ ਸਮਝਾਈਐ, ਪਵੜੀ ਐ ਸਿਮਰਤ ਪਾਠ। ਅੰਧਾ ਚਾਨਣ ਰੱਖੀਐ, ਦੀਵੈ ਬਲੈ ਪਚਾਸ। ਚੌਣੇ ਸੋਇਨ ਪਾਈਐ, ਚੁਣ ਚੁਣ ਖਾਵੈ ਘਾਸ। ਲੋਹਾ ਮਾਰਨ ਪਾਈਐ, ਢਹੇ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹੱਲਾ ਪਹਿਲਾ। ਕਹਿਹਾਂ ਕੰਚਨ ਟੁੱਟੈ ਸਾਰ, ਅੰਗਨੀ ਗੰਢ ਪਾਏ ਲੋਹਾਰ। ਗੋਰੀ ਸੇਤੀ ਟੁੱਟੇ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਰਾਜਾ ਮੰਗੇ ਦਿੱਤੇ ਗੰਢ ਪਾਏ, ਭੁੱਖਿਆਂ ਗੰਢ ਪਾਵੇ ਜਾਂ ਖਾਏ। ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇਕੀ ਸਤ ਹੋਏ। ਏਤ ਗੰਢ ਵਰਤੈ ਸੰਸਾਰ, ਮੂਰਖ ਕੁਦਰਤ ਸਾਜ ਕੈ ਮੂਰਖ ਗੰਢ ਪਵੇ ਮੋਹਮਾਰ। ਨਾਨਕ ਆਖੇ ਇਹ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਪੌੜੀ ਆਪੇ ਕੁਦਰਤ ਸਾਜ ਕੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਹੀਐ, ਖੋਟੇ ਪਾਵੇ ਇਹ ਕਰਨੀ ਸਾਰ। ਸਤਿਗੁਰ ਖੋਟਿਓਂ ਖਰੇ ਕਰੇ, ਸ਼ਬਦ ਸਵਾਰਨ ਹਾਰ। ਸੱਚੀ ਦਰਗੈ ਮੰਨਿਅਨ, ਗੁਰ ਕੈ ਪ੍ਰੇਮ ਪਿਆਰ। ਗੰਤ ਤਿਨਾ ਦੀ ਗੰਤ ਤਿਨਾ ਕੀ ਕੋਤਿਆ, ਕਰੇ ਜੋ ਆਪ ਬਖਸ਼ੈ ਕਰਤਾਰ। ਸਲੋਕ ਮਹਲਾ ਪਹਿਲਾ। ਹਮ ਜੇਰ ਜਿਮੀ ਦੁਨੀਆ, ਪੀਰਾ ਮਸਾਇਕਾ ਰਾਇਆ।
मैं रावद बादशाह अफजू खुदाए। एक तू ही महला पहला, ना देव दानवा नरा, ना सिद्ध साधका तरा। अस्त एक दिगर कोई, एक तुई महला पहला, ना दादे देहद आदमी, ना सप्त शेर जिमी। अस्त एक दिगर कोई, एक तुई महला पहला, ना सूर सस मंडलो, ना सप्त दीप नह जलो, अन पौन थिर ना कोई। एक तुई महला पहला, ना रिजक दस्त याकसे हमारा, एक आस वसै अस्त एक दिगर कोई। एक तुई महला पहला, परंदे ना गिरा जर, दरख्त आब आस कर दरहद देहंद सुई। एक तुई महला पहला, नानक ललार लिखिया, नानक ललार लिखिया सोए, मेट ना साके कोई, कला तरह हिरै सोई। एक तुई पौड़ी, सच्चा तेरा हुक्म गुरमुख जानिया, गुरमति आप गवाए सच पछाणिया, सच तेरा दरबार शब्द निशाणिया, सच्चा शब्द विचार सच समाणिया, मनमुख सदा कूड़ियार भरम भुलाणिया, विष्टा अंदर वास साध न जाणिया, विण नावें दुख पाए आवन जाणिया, नानक पारख आप जिन खोटा खरा पछाणिया। श्लोक महला पहला, सीहा बाजा चरखा कुहिया, इना खवाले कहा, काहो खान तिना मास खवाले, एह चलाहे रहा, नदियां विच टिबे दिखाले, थली करे असगाहा, कीड़ा थाप देह पातशाही, लश्कर करे स्वाहा।

ਗ੍ਰਹਿ ਮਹਲਾ ਪਹਿਲਾ ਇੱਕ ਮਾਸ ਹਾਰੀ ਇੱਕ ਤਿਰਹਣ ਖਾਏ ਇੱਕ ਨਾਸ਼ਤੀ ਅੰਮ੍ਰਿਤ ਪਾਹੇ ਇੱਕ ਮਿੱਟੀਆਂ ਮਹਿ ਮਿੱਟੀਆਂ ਖਾਹੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜਿਵੇਂ ਜੀਵੈ ਤਾਂ ਦਾਤਾ ਮਰੇ ਨਾ ਕੋਈ ਨਾਨਕ ਮੁਠੇ ਜਾਏ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਰ ਕਰਮ ਕਮਾਈਐ ਗੁਰਮਤਿ ਆਪ ਗਵਾਏ ਨਾਮ ਧਿਆਈਐ ਦੂਜੀ ਕਰ ਲੱਗ ਜਨਮ ਗਵਾਈਐ ਵਿਣ ਨਾਵੇ ਸਭ ਵਿਸ ਪਹਿੰਜੇ ਖਾਈਐ ਸੱਚਾ ਸ਼ਬਦ ਸਲਾਹ ਸਾਚ ਸਮਾਈਐ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹ ਪਾਤ ਸਿਉਂ ਜਾਈਐ ਸਲੋਕ ਮਹਲਾ ਪਹਿਲਾ ਤੁਧ ਭਾਵੇ ਤਾਂ ਵਾਵ ਹੈ ਗਾਵ ਹੈ ਤੁਧ ਭਾਵੈ ਜਲ ਨਾਵ ਹੈ ਜਾਂ ਤੁਧ ਭਾਵੈ ਤਾਂ ਕਰੇ ਬਭੂਤਾ ਸਿੰਘੀ ਨਾਦ ਵਜਾਵ ਹੈ ਜਾਂ ਤੁਧ ਭਾਵੈ ਤਾਂ ਪੜ੍ਹੇ ਕਿਤੇਬਾਂ ਮੁੱਲਾ ਸ਼ੇਖ ਕਹਾਵ ਹੈ ਜਾਂ ਤੁਧ ਭਾਵੈ ਤਾਂ ਹੋਵੇ ਰਾਜੇ ਰਸ ਕਸ ਬਹੁਤ ਕਮਾਵ ਹੈ ਜਾ ਤੁਧ ਭਾਵੈ ਤੇਗ ਵਗਾਵ ਹੈ ਸਿਰ ਮੁੰਡੀ ਕੱਟ ਜਾਵ ਹੈ ਜਾ ਤੁਧ ਭਾਵੈ ਜਾਹੇ ਦਸੰਤਰ ਸੁਣ ਗਲਾ ਘਰ ਆਵ ਹੈ ਜਾ ਤੁਧ ਭਾਵੈ ਨਾਇ ਰਚਾਵ ਹੈ ਤੁਧ ਭਾਣੇ ਤੂੰ ਭਾਵ ਹੈ ਨਾਨਕ ਏਕ ਕਹਿ ਬੇਨੰਤੀ ਹੋਰ ਸਗਲੇ ਕੂੜ ਕਮਾਵ ਹੈ ਮਹਲਾ ਪਹਿਲਾ ਜਾਂ ਤੂੰ ਵੱਡਾ ਸਭ ਵਡਿਆਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੈ ਵਿੱਚ ਰੱਖੇ ਨਾਨਕ ਸੱਚਾ ਆਪ ਪੌੜੀ ਸਤਿਗੁਰ ਸੇਵ ਨਿਸੰਗ ਭਰਮ ਚੁਕਾਈਐ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਐ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਐ ਲਾਹਾ ਭਗਤ ਸੋ ਸਾਰ ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ ਕੂੜ ਕਮਾਈਐ ਸੱਚੈ ਦੈ ਦਰ ਜਾਏ ਸੱਚ ਚਮਾਈਐ ਸੱਚੇ ਅੰਦਰ ਮਹਿਲ ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਐ ਸਲੋਕ ਮਹਲਾ ਪਹਿਲਾ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ ਹਉ ਪਾਲ ਵਿਕੁੰਨੀ ਹੋਈ ਅੰਧੇਰੈ ਨਾਰਾ ਹੋ ਨਾ ਕੋਈ ਵਿੱਚ ਹਉਮੈ ਕਰ ਦੁਖ ਰੋਈ ਕਹੋ ਨਾਨਕ ਕਿਨ ਬਿਧਗਤ ਹੋਈ ਮਹਲਾ ਤੀਜਾ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੈ ਪਾਰ ਜਿਸਨੂੰ ਨਦਰ ਕਰੈ ਤਿਸ ਦੇਵੈ ਨਾਨਕ ਗੁਰਮੁਖ ਰਤਨ ਸੋ ਲੇਵੈ ਪੌੜੀ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੈ ਕਿਸੇ ਦਾ ਭੁਲਾਇਆ ਭਗਤ ਆਪੇ ਮਿਲਿਅਨ ਜਿੰਨੀ ਸੱਚੋ ਸੱਚ ਕਮਾਇਆ ਸਹਿ ਸਾਰੀ ਆਪ ਖੁਆਇਨ ਜਿੰਨੀ ਕੂੜ ਬੋਲ ਬੋਲ ਬਿਖ ਅਦਨ ਨਾਮ ਧਿਆਇਆ ਦਾਸਨ ਦਾਸ ਹੋਏ ਕਹਿ ਜਿੰਨੀ ਵਿੱਚੋਂ ਆਪ ਗਵਾਇਆ ਓਨਾ ਖਸਮੈ ਕਹਿ ਦਰਮੁਖ ਉਜਲੈ ਸਰਚੈ ਸ਼ਬਦ ਸੁਹਾਇਆ ਸਲੋਕ ਮਹਲਾ ਪਹਿਲਾ ਸਬਾਹੀ ਸਲਾਹਾ ਜਿੰਨੀ ਧਿਆਇਆ ਇੱਕ ਮਨ ਸੇਹੀ ਪੂਰੇ ਸਹਾ ਵਰਖਤੈ ਉੱਪਰ ਲੜ ਮੋਏ ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆਂ ਬਹੁਤ ਪਏ ਅਸਗਾਹ ਗੋਤੇ ਖਾਏ ਨਾ ਨਿਕਲੇ ਹੈ ਤੀਜੇ ਮੋਹੇ ਗਿਰਾਹ ਭੁੱਖਾ ਤਿੱਖਾ ਭੁੱਖ ਤਿੱਖਾ ਦੋਏ ਪੌਕੀਆ ਖਾਧਾ ਹੋਏ ਸਵਾਹ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓ ਰਚਿਓਨ ਵਾਦ ਸਹਿ ਵਰਿਆ ਕੀ ਪਿੜ ਬਦੀ ਸਭੈ ਵੇਲਾ ਵਕਤ ਸਭ ਜੇ ਅੱਖੀ ਅੱਠੀ ਭਾਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸਹੀ ਪੂਰੇ ਸਾਹ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਣ ਇਕ ਤੇ ਰੰਗ ਦਰਸ਼ਨ ਰੂਪ ਥਾ ਵਿਰਲੇ ਪਾਈਐ ਕਰਮ ਪੂਰੇ ਪੂਰਾ ਗੁਰ ਗੁਰੂ ਪੂਰਾ ਕਾ ਜਾ ਕਾ ਬੋਲ ਨਾਨਕ ਪੂਰਾ ਜੇਕਰ ਘਟੇ ਨਾਹੀ ਤੋਲ ਪੌੜੀ ਜਾਂ ਤੂੰ ਤਾਂ ਕਿਆ ਹੋਰ ਹੈ ਮੈਂ ਸੱਚ ਸੁਣਾਈਐ ਮੁੱਠੀ ਧੰਦੈ ਚੋਰ ਮਹਿਲ ਨਾ ਪਾਈਐ ਇੰਨੇ ਚਿੱਤ ਕਠੋਰ ਸੇਵ ਗਵਾਈਐ ਜਿਤ ਘਟ ਸੱਚ ਨਾ ਪਾਏ ਸੋ ਭੰਨ ਕੜਾਈਐ ਕਿਉਂ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੇ ਘਟ ਹਉਮੈ ਜਾਈਐ ਲਈਨ ਖਰੇ ਪਰਖ ਦਰ ਬਣਿਆਈਐ
ਸੌਦਾ ਇਕਤ ਹਟ ਪੂਰੇ ਗੁਰ ਪਾਈਆ। ਸਲੋਕ ਮਹਲਾ ਦੂਜਾ। ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨੌ ਨਿਦ ਨਾਮ ਏਕ ਭਾਲਹਿ ਗੁਣੀ ਗਹੀਰ। ਕਰਮਵਤੀ ਸਲਾਹਿਆ ਨਾਨਕ ਕਰ ਗੁਰ ਪੀਰ। ਚੌਥੇ ਪੈਰ ਸੁਭਾ ਕੈ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਓ। ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਵੰਨੀ ਚੜੇ ਚੜਾਓ। ਜੇ ਹੋਵੈ ਨਦਰ ਸਰਾਪ ਕੀ ਬੋੜ ਨ ਪਾਈ ਤਾਓ, ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਐ ਕੂੜੈ ਘਟੈ ਰਾਸ। ਉਥੇ ਖੋਟੇ ਸੱਟੀਐ ਖਰੇ ਕੀਚ ਹੈ ਸਬਾਸ, ਬੋਲਣ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਸ। ਮਹਲਾ ਦੂਜਾ। ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ, ਜਿੰਨੀ ਨਾਮ ਧਿਆਇਆ ਗੈ ਮਸਕਤ ਕਾਲ, ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲ ਪੌੜੀ। ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤਿਆਏ ਸੱਚ ਵਿਗਸਿਆ, ਸੱਚੇ ਕੋਟ ਗਰਾਏ ਨਿਜ ਕਰ ਵਸਿਆ, ਸਤਿਗੁਰ ਤੁਠੇ ਨਾਉ ਪ੍ਰੇਮ ਰਹੱਸਿਆ। ਸੱਚਾ ਦੇਹ ਦਬਾਣ ਕੂੜ ਨ ਜਾਈਐ, ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ, ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਐ, ਸੱਚ ਸੁਣ ਬੁਕ ਜੋ ਵਖਾਣ ਮਹਿਲ ਬੁਲਾਈਐ। ਸਲੋਕ ਮਹਲਾ ਪਹਿਲਾ। ਪਹਿਰਾ ਯਗਨ ਹਿਵੈ ਕਰ ਬਾਧਾ ਭੋਜਨ ਸਾਰ ਕਰਾਈ, ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ। ਧਰ ਤਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ, ਇਹ ਵਡਵਦਾ ਮਾਵਾਂ ਨਾਹੀ ਸਭ ਸਹਿ ਨਾਥ ਚਲਾਈ, ਏਤਾ ਤਾਣ ਹੋਵੈ ਮਨ ਅੰਦਰ ਕਰੀ ਵੀ ਆਖ ਕਰਾਈ। ਜੇਵੜ ਸਾਹਿਬ ਤੇ ਵੜਦਾਤੀ ਦੇ ਦੇ ਕਰੇ ਰਜਾਈ, ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਮਹੱਲਾ ਦੂਜਾ। ਆਖਣ ਆਖਣ ਰਜਿਆ ਸੁਣਨ ਸੁਣਨ ਨਾ ਰਜੇ ਕੰਨ, ਅੱਖੀ ਦੇਖ ਨਾ ਰਜੀਆ ਗੁਣ ਗਾਹਕ ਇਕਵਨ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨ ਜਾਏ, ਨਾਨਕ ਭੁੱਖਾ ਤਾਂ ਰਜੇ ਜਾਂ ਗੁਣ ਕਹਿ ਗੁਣੀ ਸਮਾਏ। ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ, ਵਿਣ ਸੱਚੇ ਕੁੜਿਆਰ ਬਨ ਚਲਾਈਐ, ਵਿਣ ਸੱਚੇ ਤਨਸ਼ਾਰ ਸ਼ਾਰ ਰਲਾਈਐ, ਵਿਣ ਸੱਚੇ ਸਭ ਭੁੱਖ ਜੇ ਪੈਜੇ ਖਾਈਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜੈ ਲਾਲਚ ਲੱਗ ਮਹਿਲ ਖੁਆਈਐ, ਸਭ ਜਗ ਠੱਗਿਓ ਠੱਗ ਆਈਐ ਜਾਈਐ, ਤਨ ਮਹਿ ਤ੍ਰਿਸ਼ਨਾ ਯਗ ਸ਼ਬਦ ਬੁਝਾਈਐ। ਸਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੱਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰ ਸਦਾ ਪਕੈ ਕਰਮ ਧਿਆਨ, ਪਤ ਕੈ ਸਾਧ ਖਾਦਾ ਲਹੈ ਦਾਨਾ ਕੈ ਸਰਦਾਨ। ਮਹਲਾ ਪਹਿਲਾ। ਸੋਨੇ ਕਾ ਬਿਰਖ ਪਤ ਪਰਵਾਲਾ, ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲਗ ਹੈ, ਮੁਖ ਭਾਗਤ ਚਰਨੀ ਪੂਜੈ ਸਦਾ ਵਸੇਗਾ। ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ, ਅਸਤ ਅਸਠ ਤੀਰਥ ਗੁਰੂ ਕੇ ਚਰਨੀ ਪੂਜੈ ਸਦਾ ਵਸੇਗਾ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਆਗ, ਪਾਵਹਿ ਦਜਹਿ ਨਾਨਕਾ ਤਰੀਐ ਕਰਮੀ ਲਗ। ਪੌੜੀ ਜੀਵਦਿਆਂ ਮਰ ਮਾਰ ਨਾ ਪਛੋਤਾਈਐ, ਝੂਠਾ ਇਹ ਸੰਸਾਰ ਕਿਨ ਸਮਝਾਈਐ, ਸੱਚ ਨ ਧਰੇ ਪਿਆਰ ਧੰਦੇ ਧਾਈਐ, ਕਲ ਬੁਰਾ ਖੈ ਕਾਲ ਸਿਰ ਦੁਨਿਆਈਐ, ਹੁਕਮੀ ਸਿਰ ਜੰਧਾਰ ਮਾਰੈ ਦਾਈਐ, ਆਪੇ ਦੇਹ ਪਿਆਰ ਮਨ ਵਸਾਈਐ, ਬਹੁਤ ਨ ਚਸਾ ਵਿਲਾਮ ਭਰੀਐ ਪਾਈਐ, ਗੁਰਵ ਪ੍ਰਸ਼ਾਦੀ ਬੂਝ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਤੁਮੀ ਤੁਮਾ ਵੇਸਿਆਕ ਤਧੂਰਾ ਨਿੰਮ ਫਲ, ਮਨ ਮੁਖ ਵਸੈ ਤਿਸ ਜਿਸ ਤੂੰ ਚੇਤਨ ਆਵਹੀ, ਨਾਨਕ ਕਹੀਐ ਕਿਸ ਹੰਡਣ ਕਰਮਾ ਬਾਹਰੈ। ਮਹਲਾ ਪਹਿਲਾ। ਮਤ ਪਖੇਰੂ ਕਿਰਤ ਸਾਥ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕ ਡਾਲ, ਕਬ ਉੱਚੀ ਪਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ। ਪੌੜੀ ਕੇਤੇ ਕਹਿਰ ਵਖਾਣ ਕਹਿ ਕਹਿ ਜਾਵਣਾ, ਵੇਦ ਕਹਿ ਵਖਿਆਣ ਅੰਤ ਨ ਪਾਵਣਾ, ਪੜੀਐ ਨਾਹੀ ਭੇਦ ਬੁਝੀਐ ਪਾਵਣਾ,
ਖੱਟ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ, ਸੱਚਾ ਪੁਰਖ ਅਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਸੰਖ ਦਰਗਹਿ ਪਾਵਣਾ, ਖਾਲਕ ਕਿਉ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਿਆ ਤੁਰ ਖਸਮ ਕਾ ਅਤਿ ਹੂ ਤਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ ਵੇਖੇ ਕਰ ਵਿਉ ਪਾਏ, ਨਾਨਕ ਐਵੇਂ ਜਾਣੀਐ ਸਭ ਕਿਛ ਤਿਸੈ ਰਜਾਏ। ਮਹਲਾ ਦੂਜਾ। ਨਾਨਕ ਪਰਖੇ ਆਪ ਤੋ, ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੈ ਤਾਂ ਵੈਦ ਸੁਜਾਣ, ਵਾਟ ਨਾ ਕਰੀ ਮਾਮਲਾ ਜਾਣੈ ਮਿਹਣ ਮਿਹਮਾਨ, ਮੂਲ ਜਾਣ ਗੱਲਾਂ ਕਰੇ ਹਾਣ ਲੈ ਹਾਣ, ਲੱਭ ਨਾ ਚੱਲਈ ਸੱਚ ਰਹਿ ਸੋ ਵਿਸ਼ਟ ਪ੍ਰਵਾਨ, ਸਰ ਸਦੇ ਆਗਾਸ ਕਉ ਕਿਉਂ ਪਹੁੰਚੈ ਬਾਣ, ਅੱਗੇ ਉਹ ਅਗੰਮ ਹੈ ਵਹਿੰਦੜ ਜਾਣ। ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਘਾਰੀਆ, ਕਰਨਾ ਭਗਤ ਦਿਨ ਰਾਤ ਨਾ ਰਹਿਣੀ ਵਾਰੀਆ, ਮਹਿਲਾ ਮੰਝ ਨਿਵਾਸ ਸ਼ਬਦ ਸਵਾਰੀਆਂ, ਸੱਚ ਕਹਿਨੇ ਅਰਦਾਸ ਸੇਵੇ ਚਾਰੀਆਂ, ਸੋਹਣ ਖਸਮੈ ਪਾਸ ਹੁਕਮ ਸਧਾਰੀਆ, ਸਖੀ ਕਹਿਣ ਅਰਦਾਸ ਮਨੋ ਪਿਆਰੀਆ, ਮਿਣ ਨਾਵੈ ਤ੍ਰਿਗ ਵਾਸ ਫਿਟ ਨਾ ਜੀਵਿਆ, ਸ਼ਬਦ ਸਵਾਰੀਅਸ ਅੰਮ੍ਰਿਤ ਪੀਵਿਆ। ਸਲੋਕ ਮਹਲਾ ਪਹਿਲਾ। ਮਾਰੂ ਮੀਂਹ ਨਾ ਤ੍ਰਿਪਤਿਆ, ਅੱਗੀ ਲਹੇ ਨ ਭੁੱਖ, ਰਾਜਾ ਰਾਜ ਨਾ ਤ੍ਰਿਪਤਿਆ, ਸ਼ਹਿਰ ਭਰੇ ਕਿਸਕ, ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ। ਮਹਲਾ ਦੂਜਾ। ਨਿਫਲ ਤਸ ਜਨਮਸ ਜਾਵਤ ਬ੍ਰਹਮ ਨ ਬਿੰਦ ਤੇ, ਸਾਗਰੰ ਸੰਸਾਰਸ ਰੱਖੀ ਧਾਰ, ਪੌੜੀ ਖਸਮੈ ਕੇ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਗਸਿਆ, ਖਸਮੋਹ ਪੂਰਾ ਪਾਏ ਮਨੋ ਰਹੱਸਿਆ, ਦੁਸ਼ਮਣ ਕੱਢੈ ਮਾਰ ਸੱਜਣ ਸਰਸਿਆ, ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਦਵਸਿਆ, ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ। ਸਲੋਕ ਮਹਲਾ ਪਹਿਲਾ। ਖਤਿਓ ਜੰਮੇ ਖਤੇ ਕਰਨ ਤਾਂ ਖਤਿਆਂ ਵਿੱਚ ਪਾਹੇ, ਧੋਤੇ ਮੂਲ ਨਾ ਉਤਰੈ ਜੇ ਸੋਣ ਸਉ ਧੋਵਣ ਜਾਹੇ, ਨਾਨਕ ਬਖਸ਼ੇ ਬਖਸ਼ੀ ਹੈ ਨਾਹੇ ਤਾਂ ਪਾਹੀ ਪਾਹੇ। ਮਹਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਆ, ਸੁਖ ਸੁਖ ਦੁੱਖ ਦੋਏ ਦਰ ਕੱਪੜੇ, ਪਹਿਰ ਨਾ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਪੌੜੀ ਚਾਰੇ ਕੁੰਡਾਂ ਦੇਖ ਅੰਦਰ ਪਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ, ਉਜੜ ਭੁਲੈ ਰਹਾ ਗੁਰ ਵਿਖਾਲਿਆ, ਸਤਿਗੁਰ ਸੱਚੇ ਵਾਹ ਸੱਚ ਸਮਾਲਿਆ, ਪਾਇਆ ਰਤਨ ਘਰਾਹੋ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹਾ ਸੁਖੀਐ ਸੱਚ ਵਾਲਿਆ, ਨਿਡਰਿਆ ਡਰ ਲਗ ਗਰਭ ਸੇ ਗਾਲਿਆ, ਨਾਵੋ ਭੁੱਲਾ ਜਗ ਫਿਰੈ ਬੇਤਾਲਿਆ। ਸਲੋਕ ਮਹਲਾ ਤੀਜਾ। ਭੈ ਵਿੱਚ ਜੰਮੇ ਭੈ ਮਰੇ ਪੀ, ਭੈ ਵਿੱਚ ਜੰਮੇ ਭੈ ਮਰੇ ਵੀ ਭਉ ਮਨ ਮਹਿ ਹੋਏ, ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਮਹਲਾ ਤੀਜਾ। ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆ, ਖੁਸ਼ੀ ਕਮਾਏ ਨਾਨਕ ਭੈ ਵਿਣ ਜੇ ਮਰੈ ਮੋਹੇ ਕਾਲੇ ਉੱਠ ਜਾਏ। ਪੌੜੀ ਸਤਿਗੁਰ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂ ਚੂਰੀ ਹੈ, ਸਤਿਗੁਰ ਹੋਏ ਦਿਆਲ ਨਾ ਤਾਂ ਦੁੱਖ ਨਾ ਜਾਣੀਐ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ, ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦਿਹਾ, ਸਤਿਗੁਰ ਹੋਏ ਦਿਆਲ ਤਾਂ ਨਵਨਿਧ ਪਾਈ ਹੈ, ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈ ਹੈ। ਸਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਹੈ ਮਲਵਾਣੀ ਜੂਠਾ ਮੰਗ ਮੰਖਾਹੀ, ਫੋਲ ਫਰੀ ਫਦੀਹਤ ਮੋਹ ਲੈਣ ਪੜਾਸਾ ਪਾਣੀ ਦੇਖ ਸਗਾਹੀ, ਭੇਡਾ ਵਾਗੀ ਸਿਰ ਖੁਆਇਨ ਭਰੀਅਨ ਹੱਥ ਸੁਆਹੀ, ਮਾਊ ਪੀਓ ਕਿਰਤ ਗਵਾਇਨ ਟੱਬਰ ਰੋਵਣ ਤਾਹੀ,
ਉਨਾ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਥਾਉ ਪਾਈ ਅੜਸਠ ਤੀਰਥ ਦਿਨ ਨ ਢੋਈ ਬ੍ਰਾਹਮਣ ਅੰਨ ਨ ਖਾਈ ਸਦਾ ਕੁਚੀਲ ਰਹੇ ਦਿਨ ਰਾਤੀ ਮੱਥੇ ਟਿਕੇ ਨਾਹੀ ਝੁੰਡੀ ਪਾਏ ਬਹਿਣ ਨਿਤ ਮਰਣੈ ਦੜ ਦੀ ਬਾਣ ਨ ਜਾਈ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੇ ਜਾਹੀ ਨਾ ਹੋ ਜੋਗੀ ਨਾ ਹੋ ਜੰਗਮ ਨਾ ਹੋ ਕਾਜੀ ਮੁੱਲਾ ਦਇਆ ਵਿਗੋਏ ਫਿਰੇ ਵਿਗੂਤੇ ਫਿੱਟਾ ਵਤੇ ਗੱਲਾਂ ਜੀਆ ਮਾਰ ਜਵਾਲੇ ਸੋਈ ਅਵਰ ਨਾ ਕੋਈ ਰੱਖੈ ਦਾਨ ਹੋ ਤੈ ਇਸ ਨਾਨ ਹੋ ਵੰਜੈ ਵਜੈ ਭਸ ਪਈ ਸਿਰ ਖੁਤੈ ਪਾਣੀ ਵਿੱਚ ਹੋ ਰਤਨ ਉਪਨੈ ਮੇਰ ਕੀਆ ਮਧਾਣੀ ਅੜਸਠ ਤੀਰਥ ਦੇਵੀ ਥਾਪੈ ਪੂਰਬੀ ਪੁਰਬੀ ਲੱਗੈ ਬਾਣੀ ਨਾਇਨ ਵਾਜਾ ਨਾਤੇ ਪੂਜਾ ਨਾਵਣ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਕੁਥੈ ਸੈਤਾਨੀ ਇਨ੍ਹਾਂ ਗੱਲ ਨ ਪਾਣੀ ਵੁੱਠੇ ਹੋਇਆ ਹੋਏ ਬਿਲਾਵਲ ਜੀਆ ਜੀਆ ਜੁਗਤ ਸਮਾਣੀ ਵੁੱਠੈ ਅੰਨ ਕਮਾਦ ਕਪਾਹਾ ਸਭ ਸਹਿ ਪੜਦਾ ਹੋਵੈ ਵੁੱਠੈ ਘਾਉ ਚਰੈ ਨਿਤ ਸੁਰੀ ਸਾ ਧਨ ਦਹੀ ਵਿਲੋਵੈ ਤਿਦ ਤਿਦ ਕੈ ਜਹੋਮ ਜਗ ਸਦਾ ਪੂਜਾ ਪਾਈਐ ਕਾਰਜ ਸੋ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੇ ਜਿਤ ਵਡਿਆਈ ਨਾਨਕ ਜੇ ਸਿਰ ਕੁਥੈ ਨਾਵਨ ਨਾਹੀ ਤਾਂ ਸਤ ਚਟੈ ਸਿਰ ਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੇ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀ ਬਾਣ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਸੇ ਤੁਧੇ ਜਿਹਾ ਸੱਚ ਤੇਰਾ ਫੁਰਮਾਨ ਸ਼ਬਦੈ ਸੋਹਿਆ ਮੰਗੈ ਗਿਆਨ ਧਿਆਨ ਤੁਧੇ ਤੇ ਪਾਇਆ ਕਰਮ ਭਵੈ ਨਿਸਾਨ ਨਾ ਚਲੈ ਚਲਾਇਆ ਤੂੰ ਸੱਚਾ ਦਾ ਤਾਰ ਨਿਤ ਦੇਵੈ ਚੜ੍ਹੈ ਸਵਾਇਆ ਨਾਨਕ ਮੰਗੈ ਦਾਨ ਜੋ ਤੁਧ ਪਾਇਆ ਸਲੋਕ ਮਹੱਲਾ ਦੂਜਾ ਦੀਖਿਆ ਆਖ ਬੁਝਾਇਆ ਸਿਫਤ ਸੱਚ ਸਮਿਓ ਤਿਨ ਕਿਉ ਕੀਆ ਉਪਦੇਸੀਐ ਜਿਨ ਕਉ ਗੁਰੂ ਨਾਨਕ ਦੇਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੁਝੈ ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ ਕਹਿ ਕਹਿ ਕਥਨਾ ਮਾਇਆ ਲੁਝੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਗਲ ਵਿਚਾਰ ਅੱਖਰ ਨਾਨਕ ਅਖਿਓ ਆਪ ਲਹੇ ਭਰਾਤ ਹੋਵੇ ਜਿਸ ਦਾਤ ਪੌੜੀ ਹਉ ਢਾਡੀ ਵੇਕਾਰ ਕਰੇ ਲਾਇਆ ਰਾਤ ਦਹਿ ਕੇ ਵਾਰ ਧੁਰੋਂ ਫਰਮਾਇਆ ਢਾਡੀ ਸੱਚੇ ਮਹਿਲ ਖਸਮ ਬੁਲਾਇਆ ਸੱਚੀ ਸਿਫਤ ਸਲਾਹਾ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਲਾਹ ਪੂਰਾ ਪਾਇਆ ਸੁਧ ਰਾਗ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੁਪਦੇ ਇੱਕਿਓ ਅਹੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨ ਮਤ ਹੌਲੀ ਬੋਲੇ ਬੋਲ ਸਿਰ ਧਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਈ ਨਾ ਲੰਘਸ ਪਾਰ ਭੈ ਭਉ ਰਾਖਿਆ ਭੈ ਸਵਾਰ ਰਹਾਓ ਭੈ ਤਨ ਅਗਨ ਭਖੇ ਭੈ ਨਾਲ ਭੈ ਭਉ ਘੜੀਐ ਸ਼ਬਦ ਸਵਾਰ ਭੈ ਬਿਨ ਘਾੜਤ ਕੱਚ ਨਕੱਚ ਅੱਧਾ ਸਾਚਾ ਅੱਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿਜ ਸਿਆਣਪ ਪਵੈ ਨਤਾਓ ਨਾਨਕ ਮਨਮੁਖ ਬੋਲਣ ਵਾਓ ਅੱਧਾ ਅਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ।

ਸਰੀਰ ਜਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ ਰਹਾਓ। ਨਾ ਜੀਓ ਮਰੇ ਨਾ ਡੁੱਬੇ ਤਰੇ, ਜਿਨ ਕਿਛ ਕੀਆ ਸੋ ਕਿਛ ਕਰੇ। ਹੁਕਮੈ ਹੁਕਮੈ ਆਵੇ ਹੁਕਮੈ ਜਾਏ, ਅੱਗੇ ਆਗੇ ਪਾਛੇ ਹੁਕਮ ਸਮਾਏ। ਹੰਸ ਹੇਤ ਆਸਾ ਅਸਮਾਨ, ਤਿਸ ਵਿੱਚ ਭੂਖ ਬਹੁਤ ਨਹਿਸਾਨ। ਭਉ ਖਾਣਾ ਪੀਣਾ ਆਧਾਰ, ਵਿਣ ਖਾਦੇ ਮਰ ਹੋਹੈ ਗਵਾਰ। ਜਿਸਦਾ ਜਿਸਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾ ਸੋਏ। ਜਾ ਕੇ ਜੀ ਜੰਤ ਤਨ ਮਾਲ, ਨਾਨਕ ਆਖਣ ਬਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਕਰ ਇਹ ਵਿਸੇਖ। ਕਹਿਣਾ ਹੈ ਕਿਛ ਕਹਿਣਾ ਨਾ ਜਾਏ, ਤਿਓ ਤਉ ਕੁਦਰਤ ਕੀਮਤ ਨਹੀਂ ਪਾਏ। ਰਹਾਓ ਸਰਮ ਸੁਰਤ ਦੋਇ ਸੁਸੁਰ ਪਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਜੋਗ ਵਿਆਹੋ ਵਿਜੋਗ, ਸੱਚ ਸੰਤਤ ਕਹੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪੌਣੇ ਪਾਣੀ ਅਗਨ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੂਝ ਰਹਿ ਗਿਆਨੀ ਇਹ ਵਿਚਾਰ। ਕਥਤਾ ਬਖਤਾ ਸੁਨਤਾ ਸੋਈ, ਆਪ ਵਿਚਾਰੇ ਸੋ ਗਿਆਨੀ ਹੋਈ। ਰਹਾਓ ਦੇਹੀ ਮਾਟੀ ਬੋਲੇ ਪੌਣ, ਬੁੱਝ ਰਹਿ ਗਿਆਨੀ ਮੂਆ ਹੈ ਕੌਣ। ਮੂਈ ਸੁਰਤ ਬਾਦ ਅਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤਟ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਵਖਾਣੈ, ਪੀਤਰ ਹੋਦੀ ਵਸਤ ਨਾ ਜਾਣੈ। ਹਉ ਨਾ ਮੂਆ ਮੇਰੀ ਮੂਏ ਬੁਲਾਏ, ਹਉ ਉਹ ਨਾ ਮੂਆ ਜੋ ਰਿਹਾ ਸਮਾਏ। ਕਹੋ ਨਾਨਕ ਗੁਰ ਬ੍ਰਹਮ ਦਿਖਾਇਆ, ਮਰਤਾ ਜਾਤਾ ਨਦਰ ਨਾ ਆਇਆ। ਗੌੜੀ ਮਹੱਲਾ ਪਹਿਲਾ। ਦੱਖਣੀ ਸੁਣ ਸੁਣ ਬੂਝੈ ਮਾਨੇ ਨਾਓ, ਤਾਂ ਕਹਿ ਸਦ ਬਲਿਹਾਰੇ ਜਾਓ। ਆਪ ਭੁਲਾਏ ਠੌਰ ਨਾ ਠਾਓ, ਸਮਝਾਵੇ ਮੇਲ।

ਧਾਰਿਆ ਪੇ ਜੀ ਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਖ ਜਨਾ ਕਿਉ ਰਾਖੋ ਘਰ ਬਾਰ ਮਨਾ ਮਾਰਹ ਲੁੱਟ ਹੈ ਨੀਤ ਨੀਤ ਕਿਸ ਆਗਿਆ ਕਰੀ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮ ਦਲ ਬਿਖਮ ਕਨਾ ਰਹਾਓ ਉਸਾਰ ਮੜੋਲੀ ਰਾਖੇ ਦੁਆਰਾ ਪੀਤਰ ਬੈਠੀ ਸਾਤਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੁਪੰਚ ਜਨਾ ਟਾਹੇ ਮੜੋਲੀ ਲੁਟਿਆ ਦੇਹਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸਗਲ ਪਕੜਿਆ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੈ ਸੋਇਨਾ ਰੂਪਾ ਮਿੱਤਰ ਲੋੜਨ ਸੋ ਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਬਦਾਤਾ ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘਟ ਪੀਤਰ ਮੁੰਦਰਾ ਕਾਇਆ ਕੀਜੈ ਖੇ ਥਾਤਾ ਪੰਚ ਚੇਲੇ ਵਸ ਕੀਜੈ ਰਾਵਲ ਇਹ ਮਨ ਕੀਜੈ ਡੰਡਾਤਾ ਜੋਗ ਜੁਗਤ ਇਹ ਭਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕਦ ਮੂਲ ਮਨ ਲਾਵਸਤਾ ਰਹਾਓ ਮੂੰਡ ਮਡਾਈਐ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ ਤਿਰ ਭਵਨ ਤਾਰਨ ਹਾਰ ਸਵਾਮੀ ਏਕ ਨ ਚੇਤਸ ਅੰਦਾਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਤਾ ਸੰਸਾ ਮੂਲ ਨਾ ਜਾਵਸਤਾ ਏਕਸ ਚਰਣੀ ਜੇ ਚਿਤ ਲਾਭ ਹੈ ਲਭ ਲੋਭ ਕੀ ਧਾਵਸਤਾ ਜਪਸ ਨਿਰੰਜਨ ਰਚਸ ਮਨਾ ਕਾਲੇ ਬੋਲ ਹੈ ਜੋਗੀ ਕਪਟ ਕਨਾ ਰਹਾਓ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪਰਣਵੰਤ ਨਾਨਕ ਨਾਗੀ ਦਾਜੈ ਫਿਰ ਪਾਛੇ ਪਛੋ ਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੈ ਅਲਖਣ ਲਖਣਾ ਜਾਈ ਰੇ ਰਹਾਓ ਸ਼ਕਰ ਖੰਡ ਮਾਇਆ ਤਨ ਮੀਠੀ ਹਮ ਤੋ ਪੜ

ਹਰੇਰੀ ਮਹਲਾ ਤੀਜਾ। ਸੋ ਕਿਉ ਵਿਸਰੈ ਜਿਸ ਕੈ ਜੀ ਪ੍ਰਾਣਾ, ਸੋ ਕਿਉ ਵਿਸਰੈ ਸਭ ਮਹਿ ਸਮਾਨਾ, ਜਿਤ ਸੇਵਿਆ ਦਰ ਗੈ ਪਤੇ ਪਰਵਾਨਾ, ਹਰ ਕੈ ਨਾਮ ਵਿਟਹੋ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ, ਤਿੰਨ ਤੂੰ ਵਿਸਰੈ ਜਿਹ ਤੁਧ ਆਪ ਭੁਲਾਏ, ਤਿੰਨ ਤੂੰ ਵਿਸਰੈ ਜੇ ਦੂਜੇ ਪਾਏ, ਮਨ ਮੁਖ ਅਗਿਆਨੀ ਜੋ ਨੀ ਆਏ ਪਾਏ, ਜਿਨ ਇੱਕ ਮਨ ਤੁਠਾਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁਠਾ ਤਿਨ ਹਰ ਮਨ ਵਸਾਏ, ਗੁਰਮਤ ਹਰ ਨਾਮ ਸਮਾਏ, ਜਿਨ੍ਹਾਂ ਪੋਤੈ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੈ ਪੁੰਨ ਤਿਨ ਹਉਮੈ ਮਾਰੀ, ਨਾਨਕ ਜੋ ਨਾਮ ਰਤੇ ਤਿਨ ਕਉ ਬਲਿਹਾਰੀ। ਗੌੜੀ ਗੁਆਰੇਰੀ ਮਹੱਲਾ ਤੀਜਾ। ਤੂੰ ਅਕਥ ਕਿਉਂ ਕਥਿਆ ਜਾਏ, ਗੁਰ ਸ਼ਬਦ ਮਾਰਨ ਮਨ ਮਾਹੇ ਸਮਾਹੇ, ਤੇਰੇ ਗੁਣ ਅਨੇਕ ਕੀਮਤ ਨਹੀਂ ਪਾਏ, ਜਿਸ ਕੀ ਬਾਣੀ ਤਿਸ ਮਾਹੇ ਸਮਾਣੀ, ਤੇਰੀ ਅਕਥ ਕਥਾ ਗੁਰ ਵਖਾਣੀ। ਰਹਾਉ ਜਹ ਸਤਿਗੁਰ ਤਹ ਸਤ ਸੰਗਤ ਬਣਾਈ, ਜਹ ਸਤਿਗੁਰ ਸਹਿਜੇ ਹਰ ਗੁਣ ਗਾਈ।

ਨਾ ਸਕਾਂ ਬਿਨ ਦੇਖੇ ਮੇਰੇ ਪ੍ਰੀਤਮਾ। ਮੈਂ ਅੰਤਰ ਬਿਰਹੋ ਹਰ ਲਾਈਆ ਜੀਓ, ਹਰ ਰਾਇਆ ਮੇਰਾ ਸੱਜਣ ਪਿਆਰਾ, ਗੁਰਮੇਲੇ ਮੇਰਾ ਮਨ ਜੀਵਾਈਆ ਜੀਓ। ਮੇਰੇ ਮਨ ਤਨ ਆਸਾ ਪੂਰੀਆ ਮੇਰੇ ਗੋਬਿੰਦਾ, ਹਰ ਮਿਲਿਆ ਮਨ ਵਧਾਈਆ ਜੀਓ। ਵਾਰੀ ਮੇਰੇ ਗੋਬਿੰਦਾ ਵਾਰੀ ਮੇਰੇ ਪਿਆਰਿਆ, ਹੋ ਤੁਦ ਮਿਟੜਿਓ ਸਾਧ ਵਾਰੀ ਜੀਓ। ਮੇਰੇ ਮਨ ਤਨ ਪ੍ਰੇਮ ਪ੍ਰਮਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਮਾਰੀ ਜੀਓ। ਸਤਿਗੁਰ ਬੇਸ਼ਟ ਮੇਲ ਮੇਰੇ ਗੋਬਿੰਦਾ, ਹਰ ਮੇਲ ਕਰ ਰਹਿ ਬਾਰੀ ਜੀਓ। ਹਰ ਨਾਮ ਦੇ

ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸ਼ਸ਼ਾਂ ਦੇਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵਿਸਾ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾ ਜਿਸ ਪਾਸ ਬੈਠਿਆਂ ਸੋਹੀਐ

ਬਾਬਾ ਆਵ ਹੋ ਭਾਈ ਹੋ ਗੱਲ ਮਿਲ ਹੈ ਮਿਲ ਮਿਲ ਦੇਹ ਅਸੀਸਾਂ ਏ ਬਾਬਾ ਸਜੜਾ ਮੇਲ ਨਾ ਚੁਕਈ ਪ੍ਰੀਤਮ ਕੀਆਂ ਦੇਹ ਅਸੀਸਾਂ ਏ ਅਸੀਸਾਂ ਦੇਵੋ ਭਗਤ ਕਰੇ ਬਹੋ ਮਿਲਿਆ ਕਾ ਕਿਆ ਮਿਲੋ ਇੱਕ

ਸਤ ਮਿਤ ਤੁਮ ਹੀ ਨਾਨਕ ਦਾਸ ਸਦਾ ਕੁਰਬਨ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ ਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਾਹਿਬ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਧਾਏ ਸਭ ਥਾਈਂ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰ ਕੇਵਲ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰ ਕੇਵਲ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇਵਲ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵਿੱਚ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਏ ਦੇਗ ਤੇਗ ਫਤਿਹ ਬਿਰਧ ਕੀ ਪੈਜ ਰਹੇ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਰੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਲਤਾ ਦਾ ਦਾਨ ਪਿਆਰੀ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਵੀਰ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਹਰਮਹਿੰਦਰ ਸਿੰਘ ਜੀ ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕਾਂ ਅਨੁਸਾਰ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ ਉਹਨਾਂ ਦੇ ਪੰਜ ਭੌਤਿਕ ਸਰੀਰ ਨੂੰ ਅੰਤਮ ਸੰਸਕਾਰ ਤੋਂ ਉਪਰੰਤ ਸਭੂ ਪਰਿਵਾਰ ਅਤੇ ਰਿਸ਼ਤੇਦਾਰ ਆਪ ਜੀ ਦੇ ਦਰਬਾਰ ਦੇ ਵਿੱਚ ਪੁੱਜੇ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਉਪਰੰਤ ਸ਼ਬਦ ਕੀਰਤਨ ਹੋਏ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੋਂ ਵਾਸਤੇ ਸਮੱਤ ਬਖਸ਼ਣਾ ਅੰਮ੍ਰਿਤਮਈ ਬਾਣੀ ਦਾ ਪਹਾਉ ਸ਼ੀਤਲਤਾ ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ ਆਵਾਗੁਣ ਦੇ ਗੇੜ ਤੋਂ ਰਹਿਤ ਕਰਨਾ ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਦੇ ਸਿਰ 'ਤੇ ਰਹਿਮਤਾਂ ਭਰਿਆ ਹੱਥ ਰੱਖਣਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਸਰਬੱਤ ਨੂੰ ਦਰੋਂ ਘਰੋਂ ਨਾਮਦਾਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ ਬਖਸ਼ੇ ਹੋਏ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ

ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਾਂ ਨੇ ਕੋ ਹੁਕਮ।

ਸ੍ਰੀ ਵਾਹਿਗੁਰੂ ਜੀ ਲਿਖੈ ਕਤਹਿ ਨਾ ਛੁਟੀਐ ਖਨ ਖਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਆਗੈ ਸੁਖ ਮੇਰੇ ਮੀਤਾ ਪਾਛੀ ਆਨੰਦ ਪ੍ਰਭ ਕੀਤਾ ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸ੍ਰੀ ਸਾਧ ਸਿੰਘ ਜੀਓ, ਸਤਿਗੁਰੂ ਜੀ ਦੇ ਅਟਲ ਹੁਕਮਾਂ ਦੀ ਤਾਵੀਲ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਹਰਮਹਿੰਦਰ ਸਿੰਘ ਜੀ, ਸਤਿਗੁਰੂ ਨੇ ਉਹਨਾਂ ਨੂੰ ਜਿਤਨੀ ਆਰਜ਼ਾ ਬਖਸ਼ਿਸ਼ ਕੀਤੀ ਸੀ, ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ। ਸੋ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਆਪਾਂ ਸਾਰਿਆਂ ਨੇ ਅੰਮ੍ਰਿਤਮਈ ਬਾਣੀ ਅਲਾਣੀਆਂ ਦੇ ਪਾਠ ਸ਼ਬਦ ਕੀਰਤਨ ਤੋਂ ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ, ਸਤਿਗੁਰੂ ਜੀ ਰਹਿਮਤ ਕਰਨ ਵਿਛੜੀ ਆਤਮਾ ਨੂੰ ਸਤਿਗੁਰੂ ਜੀ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣ, ਪਰਿਵਾਰ ਨੂੰ ਸਤਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਸੋ ਪਰਿਵਾਰ ਵੱਲੋਂ ਸਾਰੀਆਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਜੋ ਕਿ ਆਪ ਜੀ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੇਵਕ ਪਰਿਵਾਰ ਦੀ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਦੁੱਖ ਨੂੰ ਵੰਡਾਇਆ ਹੈ। ਸੋ ਆਪ ਸਾਰਿਆਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ, ਅਤੇ ਨਾਲ ਹੀ ਬੇਨਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਲੈਣ ਤੋਂ ਉਪਰੰਤ ਗੁਰੂ ਕੇ ਲੰਗਰ ਤਿਆਰ ਨੇ, ਆਪ ਸਾਰਿਆਂ ਨੇ ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਸੋ ਬੇਨਤੀ ਪ੍ਰਵਾਨ ਕਰਨੀ, ਇੱਥੇ ਹੀ ਦੀਵਾਨ ਦੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਪ੍ਰਭੁ ਚਿਤ ਨ ਆਵਈ ਨਾਨਕ ਨਹੀਂ ਕਰਮ ਤਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸ਼ਬਦ

ਸ਼ਬਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਲਾਪੇ ਅੱਠੋ ਨੰਦਨ ਪ੍ਰਥਮ ਰਾਗ ਪੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ

ਦੇਵ ਕਰਿਆਈ ਬਸੰਤੀ ਸੰਦੂਰ ਸੁਹਾਈ ਸਰ ਸਹੀਲ ਫਾਰਗਾ ਸੰਗਲਾਈ ਪੰਚੋ ਆਰਗਾ ਸੁਰਮਾਨੰਦ ਭਾਸ ਕਰਿਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਅਵਾਹੇ ਬਿਨੋਦਾ ਗਾਵੇ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨਿਆਈ ਦੀਪ ਕੀ ਬਾਰੀ ਕਸ਼ਲੀ ਪਟ ਮੰਜਰੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜਪਜੀ ਸਾਹਿਬ ਏਕੋ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵੇ ਜੈ ਲੈ ਰਾਮ ਧਾਰ, ਭੁੱਖਿਆਂ ਭੁੱਖ ਨ ਉਤਰੀ ਜੈ ਬੰਨਾਂ ਪੂਰੀਆਂ ਭਾਰ। ਸਹਿਜ ਸਿਆਣਪਾਂ ਲੱਖ ਹੋਇਆ ਤਾਂ ਇੱਕ ਨ ਚੱਲੇ ਨਾਲ, ਕਿਵ ਸਚਿਆਰਾ ਹੋਈਐ ਕਿਉਂ ਕੂੜੈ ਤੁਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਣ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਣ ਜੀ ਹੁਕਮ ਮਿਲੇ ਵਡਿਆਈ, ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਹੀਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨ ਕੋਏ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਸ ਜਾਣੇ ਨਿਸ਼ਾਨ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵੇਖ ਮੂੰਹ ਵਿਚਾਰ, ਗਾਵੇ ਕੋ ਸਾਜ ਕਰੇ ਤਨਖੇ, ਗਾਵੇ ਕੋ ਜੀ ਲੈ ਫਿਰਦੇ, ਗਾਵੇ ਕੋ ਜਾਪੈ ਦਿਸੇ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪਰਵਾਹੋ, ਸਾਚਾ ਸਾਹਿਬ ਸਾਚ ਨਾਏ, ਭਾਖਿਆ ਪਾਉ ਅਪਾਰ, ਆਖੇ ਮੰਗੇ ਦੇਹ ਦੇਹ, ਦਾਤ ਕਰੇ ਦਤਾਰ। ਫੇਰ ਕੇ ਅੱਗੇ ਰੱਖੀਐ ਜਿੱਦ ਸੇ ਦਰਬਾਰ, ਮੂੰਹ ਬੋਲਣ ਬੋਲੀਐ ਜਿਸੁਨ ਧਰੇ ਪਿਆਰ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਣ, ਨਾਨਕ ਗਾਵੀਐ ਗੁਣੀ ਨਿਦਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ, ਗੋਰੀ ਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾਂ ਨਾਹੀ, ਕਹਿਣਾ ਕਥਨ ਜਾਈ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਈ ਕਰੀ, ਜੇ ਤੀ ਸ੍ਰਿਸ਼ਟ ਉਪਾਈ, ਵੇਖਾਂ ਵਿਣ ਕਰਮਾਂ ਕੇ ਮਿਲੇ ਲਈ, ਮਤ ਵਿੱਚ ਰਤਨ ਜਵਾਹਰ, ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਜੇ ਜੁਗ ਚਾਰੇ ਯਾਰ ਜਾ ਹੋਰ ਦਸਾਉਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੇ ਸੋ ਕੋਏ, ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ। ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ, ਕੀਟਾਂ ਅੰਦਰ ਕੀਟ ਘਰ, ਦੋਸੀ ਦੋਸਤ ਧਰੈ, ਨਾਨਕ ਨਿਰਗੁਣ ਗੁਣ ਕਰੈ, ਗੁਣਵੰਤਿਆ ਗੁਣ ਦੇਹ ਤਿਹਾ ਕੋਈ ਨਾ ਸੂਝੇ, ਜੇ ਤਿਸ ਗੁਣ ਕੋਈ ਕਰੈ, ਸੁਣ ਐ ਸਿੱਧ ਪੀਰ ਸੁਰਨਾਥ, ਸੁਣ ਐ ਧਰ ਧਵਲੇ ਆਕਾਸ਼, ਸੁਣ ਐ ਦੀਪ ਲੋ ਪਤਾਲ, ਸੁਣ ਐ ਪੋਹਣ ਸਕੇ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁਖ ਪਾਪ ਕਰ ਨਾਸ, ਸੁਣ ਐ ਈਸ਼ਰ ਬ੍ਰਹਮਾ ਇੰਦ, ਸੁਣ ਐ ਮੁਖ ਸਲਾਹਣ ਮੰਦ, ਸੁਣ ਐ ਜੋਗ ਜੁਗਤਨ ਭੇਦ, ਸੁਣ ਐ ਸਾਸ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ, ਸੁਣ ਐ ਸਤ ਸੰਤੋਖ ਗਿਆਨ, ਸੁਣ ਐ ਅੜਸਠ ਕਾ ਇਸ਼ਨਾਨ, ਸੁਣ ਐ ਪੜ ਪੜ ਪਾਵੇ ਮਾਣ, ਸੁਣ ਐ ਲਾਗੇ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ, ਸੁਣ ਐ ਸਰਾ ਗੁਣਾ ਕੇ ਗਾਹੋ, ਸੁਣ ਐ ਸੇਖ ਪੀਰ ਪਾਸਾਹੋ, ਸੁਣ ਐ ਅੰਧੇ ਪਾਵੇ ਰਾਹੋ, ਸੁਣ ਐ ਹਾਥ ਹੋਏ ਅਸਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣ ਐ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ, ਕਾਗਜ਼ ਕਲਮ ਨਾ ਲਿਖਣ ਹਾਰ, ਮੰਨੇ ਕਾਹਵੇ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰ ਧੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮਨੈ ਮਾਰਗ ਠਾਕ ਨਾ ਜਾਏ, ਮਨੈ ਪਾਸਿਓਂ ਪ੍ਰਗਟ ਜਾਏ, ਮਨੈ ਮਗਨ ਚੱਲੇ ਪੰਥ, ਮਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮਨੈ ਪਾਵੈ ਮੁਖ ਦੁਆਰ ਮਨੈ ਪਰਵਰੈ ਸਧਾਰ ਮਨੈ ਤਰੇ ਤਾਰੇ ਗੁਰਸਿੱਖ ਮਨੈ ਨਾਨਕ ਭਵੈ ਨ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗੇ ਮਾਣ ਪੰਚੇ ਸੋਹੇ ਦਰ ਰਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੂਝੈ ਹੋਵੈ ਸਚਾਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਮਜ਼ੋਰ ਜੀ ਜਾਤ ਰੰਗਾਂ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲਿਓ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਤਾਰ ਅਸੰਖ ਸੂਰਮ ਭਖ ਸਾਰ ਅਸੰਖ ਮੋਹਨ ਲਿਵ ਲਾਏ ਤਾਰ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜੇ ਆਰ ਕੂੜੇ ਫੇਰਾਹੇ ਅਸੰਖ ਮਲੇਸ਼ ਮਲ ਪੱਖ ਆਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਿਰ ਸੰਜੋਗ ਖਾਣ ਜਿਨ ਇਹ ਲਿਖੇ ਤਿਸ ਨਾਹੇ ਜਿਮ ਫਰਮਾਏ ਤਿਮ ਤਿਮ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤੇ ਉੱਤਰ ਸੁਖ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਬੂਣ ਲਈਏ ਉਹ ਧੋਏ ਭਰੀਐ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕੰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਹੀਂ ਕੋੜੇ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਤ ਬਾਣੀ ਬਰਮਾਓ ਸਤ ਸੁਹਾਣ ਸਦਾ ਮੰਚਾਓ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉਤੀ ਮਾਹੋ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਕਿਉਂ ਵਰਨੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿਆਨ ਸੋਹੈ ਪਾਤਾਲਾਂ ਪਾਤਾਲ ਲਾਖਿਆ ਗਾਸਾਂ ਆ ਗਾਸ ਓੜ ਕੋੜ ਕਪਾਲ ਥਕੇ ਵੇਦ ਕਹਿਣ ਇਕਵਾਤ ਸਹਿਸ ਅਠਾਰਾਂ ਕਹਿਣ ਕਤੇਬਾਂ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਲਾਹੀ ਸਲਾਹ ਇਤੀ ਸੁਰਤ ਨ ਪਾਈਆਂ ਨਦੀਆਂ ਅਤੇ ਵਾਹ ਪਵੈ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਧਨ ਕੀੜੀ ਧੁਲ ਨਾ ਹੋਮਨੀ ਜੇ ਤਿਸ ਮਨੋ ਨ ਵਿਸਰੈ ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੈ ਦੇਹ ਨ ਅੰਤ ਅੰਤ ਨਾ ਵੇਖਣ ਸੁਣ ਨ ਅੰਤ

ਤਾਂ ਕਿ ਅੰਤ ਨਾ ਪਾਏ ਜਾਏ। ਇਹੋ ਅੰਤ ਨਾ ਜਾਣੇ ਕੋਈ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੜ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੇ ਸੋਏ। ਜੇ ਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਾ ਜੋ ਦਿਆ ਪਾਰ, ਕਿਤੇ ਅਗੰਤ ਨਹੀਂ ਵਿਚਾਰ। ਕਿਤੇ ਖੱਪ ਤੁੱਟ ਹੈ ਵੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖਾਹੀ ਖਾਹੇ, ਕਿਤੇ ਦੁੱਖ ਭੂਖ ਸਦਮਾਰ। ਇਹ ਪੇ ਦਾਤ ਤੇਰੀ ਦਤਾਰ, ਬੰਦ ਖਲਾਸੀ ਭਾਣੇ ਹੋਏ। ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕਹੋ ਆਖਣ ਪਾਹੇ। ਉਹ ਜਾਣੇ ਜੇਤੀਆ ਮੂੰਹ ਖਾਏ, ਆਪੇ ਜਾਣੇ ਆਪੇ ਦੇ। ਆਖੇ ਸੇ ਵੀ ਕੇਈ ਕੇ, ਜਿਸਨੂੰ ਬਖਸ਼ ਸਿਫਤ ਸਲਾਹ। ਨਾਨਕ ਪਾਸਾਹੀ ਪਾਸਾਹ, ਅਮੁੱਲ ਗੁਣ ਅਮੁੱਲ ਵਪਾਰ। ਅਮੁੱਲ ਵਪਾਰੀ ਹੈ ਅਮੁੱਲ ਭੰਡਾਰ। ਅਮੁੱਲ ਆਵੇ ਹੈ ਮੁੱਲ ਜਾਏ, ਅਮੁੱਲ ਪਾਏ ਅਮੁੱਲਾ ਸਮਾਏ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਣ। ਅਮੁੱਲੋ ਮੁੱਲ ਆਖਿਆ ਨਾ ਜਾਏ, ਆਖੇ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪ੍ਰਾਣ, ਆਖੇ ਪੜ੍ਹੇ ਕੜੇ ਵਿਖਿਆਨ। ਆਖੇ ਬਰਮੇ ਆਖੇ ਇੰਦਾ, ਆਖੇ ਗੋਪੀ ਤੇ ਗੋਬਿੰਦ। ਆਖੇ ਈਸ਼ਰ, ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਆਖੇ ਦਾਨਵੇ, ਆਖੇ ਦੇਵ, ਆਖੇ ਸੁਰਨਰ ਮੁੰਜਨ ਸੇਵ। ਕਿਤੇ ਆਖੇ ਆਖਣ ਪਾਹੇ, ਕਿਤੇ ਕਹਿ ਕਹਿ ਉੱਠ ਉੱਠ ਜਾਏ। ਇਤੇ ਕੀਤੇ ਹੋਰ ਕਰੈ ਤਾਂ ਆਖ ਨਾ ਸਕੇ ਕੇਈ ਕੇ। ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖਿਆ ਸਿਰ ਗਵਾਰਾਂ ਗਵਾਰ। ਸੋ ਦਰ ਕਿਹਾ ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ। ਵਾਜੇ ਨਾਦ ਅਨੇਕ ਸੰਖਾ, ਕਿਤੇ ਵਾਵਣ ਹਾਰੇ। ਕਿਤੇ ਰਾਗ ਭਰੀ ਸਿਉ ਕਹਿਣ, ਕਿਤੇ ਗਾਵਣ ਹਾਰੇ। ਗਾਵੇ ਤੁਹਾਨੂੰ ਪਵਣ ਪਾਣੀ ਬੈ ਸੰਤਰ, ਗਾਵੇ ਰਾਜਾ ਧਰਮ ਦੁਆਰੇ। ਗਾਵੇ ਚਿੱਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵੇ ਇੰਦ ਇੰਦਾਸਨ ਬੈਠੇ, ਦੇਵਤਿਆਂ ਦਰ ਨਾਲੇ। ਗਾਵੇ ਸਿੱਧ ਸਮਾਧੀ ਅੰਦਰ, ਗਾਵਣ ਸਾਧ ਵਿਚਾਰੈ। ਗਾਵਣ ਜਤੀ ਸਤੀ ਸੰਤੋਖੀ, ਗਾਵਣ ਵੀਰ ਕਰਾਰੈ। ਗਾਵਣ ਪੰਡਿਤ ਪੜ੍ਹਨ ਰਖੀ ਸਰ, ਜੁਗ ਜੁਗ ਵੇਦਾਂ ਨਾਲੈ। ਗਾਵੇ ਮੋਹਣੀਆ ਮਨ ਮੋਹਣ, ਸੁਰਗਾ ਮੱਛ ਪਿਆਲੈ। ਗਾਵਣ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੈ। ਗਾਵੇ ਜੋਧ ਮਹਾਂਬਲ ਸੂਰਾ, ਗਾਵੇ ਖਾਣੀ ਚਾਰੇ। ਗਾਵੇ ਖੰਡ ਮੰਡਲ ਵਰ ਭੰਡਾ, ਕਰ ਕਰ ਰੱਖੇ ਤਾਰੇ। ਸਹੀ ਤੁਧ ਨੂੰ ਗਾਵ ਹੈ, ਜੋ ਤੁਧ ਭਾਵਨ ਰਤੇ। ਤੇਰੇ ਭਗਤ ਰਸਾਲੇ, ਹੋਰ ਕਿਤੇ ਗਾਵਨ ਸੇ ਮੈਂ ਚੇਤਨ ਆਵਣ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਹਿਬ। ਸਾਚਾ ਸਾਚੀ ਨਾਈ ਹੈ ਵੀ ਹੋਸੀ, ਜੈ ਨਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ, ਕਰ ਕਰ ਜਨਸੀ ਮਾਇਆ ਜਿਨ ਉਪਾਈ। ਕਰ ਕਰ ਵੇਖਿਆ ਕੀਤਾ ਆਪਣਾ, ਜਿਉਂ ਤਸਦੀ ਵਡਿਆਈ। ਜੋ ਤਸ ਭਾਵ ਹੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਸੋ ਪਾ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰੇ ਪ੍ਰਭੂਤ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ। ਆਦੇਸ਼ ਤਿਸੇ ਆਦੇਸ਼, ਆਦਿਆ ਨੀਲਾ ਨਾਨ ਹੱਥ। ਜੁਗ ਜੁਗ ਏਕੋ ਵੇਸ, ਭੁਗਤ ਗਿਆਨ ਦਾ ਭੰਡਾਰਨ। ਘਟ ਘਟ ਵਾਜੈ ਨਾਦ, ਆਪ ਨਾਦ ਨਾਥੀ। ਸਭ ਜਾਕੀ ਰੇਸੇ ਦਵਰਾ ਸਾਧ, ਸੰਜੋਗ ਵਿਜੋਗ ਦੋਇ ਕਾਰ ਚਲਾਵੈ। ਲੇਖੇ ਆਵੈ ਭਾਗ, ਆਦੇਸ਼ ਤਿਸੇ ਆਦੇਸ਼, ਆਦਿਆ ਨੀਲਾ ਨਾਦ ਹੱਥ। ਜੁਗ ਜੁਗ ਏਕੋ ਵੇਸ, ਏਕਾ ਮਾਈ ਜੁਗਤ ਵਿਹਾਈ। ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਜੇ ਤਵ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫਰਮਾਨ। ਉਹ ਵੇਖੈ ਉਹ ਨਾ ਨਜ਼ਰ ਨਾ ਆਵੈ, ਬਹੁਤਾ ਇਹ ਵਡਾਣ। ਆਦੇਸ਼ ਤਿਸੇ ਆਦੇਸ਼, ਆਦਿ ਅਨੀਲ ਅਨੰਦ ਹੱਥ। ਜੁਗ ਜੁਗ ਏਕੋ ਵੇਸ, ਆਸਨ ਲੋਏ ਲੋਏ ਭੰਡਾਰ। ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ ਸਿਰਜਨ ਹਾਰ। ਨਾਨਕ ਸੱਚੇ ਕਿ ਸੱਚੀ ਕਾਰ, ਆਦੇਸ਼ ਤਿਸੇ ਆਦੇਸ਼, ਆਦਿ ਅਨੀਲ ਅਨੰਦ ਹੱਥ। ਜੁਗ ਜੁਗ ਏਕੋ ਵੇਸ, ਇੱਕ ਦੂਜੀ ਬਉ ਲੱਖ ਹੋਵੈ, ਲੱਖ ਹੋਵੈ ਲੱਖ ਵੀਸ। ਲੱਖ ਲੱਖ ਗੇੜਾ ਆਖੀਐ, ਇੱਕ ਨਾਮ ਜਗਦੀਸ਼। ਇੱਥੇ ਰਹੇ ਪਦ ਪੌੜੀਆਂ, ਚੜੀਏ ਹੋਏ ਅਖੀ। ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ। ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ। ਆਖਣ ਜੋਰ ਚੁਪੈ ਨਾ ਜੋਰ, ਜੋਰ ਨ ਮੰਗਣ ਦੇ ਨਾ ਜੋਰ। ਜੋਰ ਨ ਜੀਵਨ ਮਰ ਨਾ ਜੋਰ, ਜੋਰ ਨ ਰਾਜ ਮਾਲ ਮਨਸੋਰ। ਜੋਰ ਨ ਸੁਰਤੀ ਗਿਆਨ ਵਿਚਾਰ, ਜੋਰ ਨ ਜੁਗਤੀ ਛੁਟੈ ਸੰਸਾਰ। ਜਿਥਸ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਾਉਣ ਪਾਣੀ ਅਗਨੀ ਪਾਤਾਲ। ਤਿਸਵੇ ਧਰਤੀ ਥਾਪ ਰੱਖੀ ਧਰਮਸਾਲ, ਤਿਸਵੇ ਜੀ ਜੁਗਤ ਕੇ ਰੰਗ। ਤਿਨ ਕਹਿ ਨਾਮਾ ਨੇਕ ਅਨੰਤ,
ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਣ ਪੰਜ ਪਰਵਾਣ, ਨਦਨੀ ਕਰਮ ਪਾਵੇ ਨਿਸ਼ਾਨ, ਕੱਚ ਪਕਾਈ ਉਥੇ ਪਾਏ, ਨਾਨਕ ਗਿਆਨ ਜਾਪੇ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਵੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਭਰਮੈ ਘਾਟ ਘੜੀਐ ਰੂਪ ਰੰਗ ਕੇ ਵੇਸ਼, ਕੇਤਿਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ਼, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤ ਅਨੰਤ, ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੋਡ ਰੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾਟ ਤੇ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਤ ਮਹਾਂਬਲਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਏ, ਨਾ ਕੇ ਰੂਪ ਨਾ ਕਸਨੇ ਜਾਏ। ਨਾ ਹੋ ਮਰੇ ਨਾ ਠਾਗੈ ਜਾਏ, ਜਿਨ ਕੇ ਰਾਮ ਵਸੇ ਮਨ ਮਾਹੇ, ਜਿੱਥੇ ਭਗਤ ਵਸੇ ਕੇ ਲੋਕ, ਆਰ ਅਨੰਦ ਸਚਾ ਮਨ ਸੋਏ, ਸੱਚ ਖੰਡ ਵਸੇ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤੇ ਅੰਤ ਅਨੰਤ, ਤਿੱਥੇ ਲੋਹ ਲੋਹ ਆਕਾਰ, ਜਿਵੇਂ ਜਿਵੇਂ ਹੁਕਮ ਤਿਵੇਂ ਤਿਵੇਂ ਕਾਰ, ਵੇਖੇ ਵਿਕਸੇ ਕਰ ਵਿਚਾਰ, ਨਾਨਕ ਕਥਨਾ ਘੜਾ ਸਾਰ, ਜਤ ਪਹਾਰਾ ਧੀਰ ਦਿਸਨਿਆਰ, ਆਹਰਣ ਮਤ ਵੇਦ ਹਥਿਆਰ, ਪਾਓ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨਕਾਰ।

0: ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੈ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੈ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਵ ਰਤਨ ਪਰਿਵਾਰ ਪ੍ਰੀਆਂ ਸ਼ਬਦ ਕਾਮਣੇ ਆਈਆ ਸ਼ਬਦ ਉਤੰਗ ਆਬ ਹਰੀ ਕੇਰਾ ਮਨਜਨੀ ਵਸਾਇਆ ਕਹੇ ਨਾਨਕ ਆਨੰਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋ ਹਰਨਾਲੇ ਹਰਨਾ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਰ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕਿਛ ਹੈ ਜੇ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆ ਨਹੀਂ ਕਰ ਤੇਰੇ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਨ ਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟ ਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸੱਚਾ ਨਾ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤ ਘਰ ਸੁਭਾਗਾ ਘਰ ਸੁਭਾਗੇ ਸ਼ਬਦ ਵਾਜੀ ਕਲਾਜਿਤ ਕਰਧਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਵਾ ਤਿਤ ਕਰ ਅਨਹਦ ਵਾਜੀ ਸਾਚੀ ਲਵੇ ਬੰਦੇ ਨਿਮਾਣੀ ਦੇਹ ਨਿਮਾਣੀ ਲਵੇ ਬਾਜੋ ਕਿਆ ਕਰੇ ਵਿਚਾਰੀਆ ਤੂੰ ਬਾ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਏਸ ਨੋ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਵੇ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੇਸ ਨੂੰ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਪਰਮ ਭੁੱਲੇ ਫਿਰੇ ਦਹਿ ਦੇਸ ਇੱਕ ਨਾਮ ਲਾਗ ਸੰਵਾਰਿਆ ਗੁਰਪ੍ਰਸਾਦੀ ਮਨ ਪਿਆ ਦਨ ਮੁਲ ਜਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਤ ਕੀ ਕਰੇ ਕਹਾਣੀ ਅਕਤ ਕੇਰੀ ਕੇ ਦੁਆਰੇ ਪਾਈਏ ਤਨ ਮਨ ਧਨ ਸਭ ਸੌਂਪ ਗੁਰੂ ਕਹੋ ਹੁਕਮ ਮੰਨੀਏ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨ ਕਿਤੇ ਨੇ ਕੀਤੀ ਜਿਨ ਠਗੋਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂੜੀ ਨਾ ਕੀਚੈ ਜੇ ਤਿੰਤ ਪਸ਼ੂ ਤਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੁਮਾਲੇ ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੇ ਤੇਰਾ ਆਪਣੂ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੁਆ ਵਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀ ਬਿਖੁ ਮਾਰੂ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰੂ ਜਾਣਾ, ਗੁਰਪ੍ਰਸਾਦੀ ਜਿੰਨੀ ਆਪਤ ਜੇ ਹਰ ਵਾਸਨਾ ਸਮਾਣੀ, ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਚੱਲੇ ਸਾਮੀ ਹੋਰ ਕਿਆ ਜਾਣਾ, ਗੁਣ ਤੇਰੇ ਜੇਬ ਤੂੰ ਚਲਾਏ ਤੇ ਵੇ ਚੱਲੇ ਜਿੰਨਾ ਮਾਰੂ ਪਾਪ, ਹੇ ਕਰ ਕਿਰਪਾ ਜੇ ਨਾਮ ਲਾਹੇ ਸੇ ਹਰ ਹਰ ਸਦਾ ਤੇ ਆਪ, ਹੈ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਪ, ਹੇ ਕਹਿ ਨਾਨਕ ਸੱਚੇ ਸਾਹਿਬ, ਜਿਉਂ ਭਾਵੈ ਤੇ ਵੇ ਚਲਾਵ, ਹੇ ਇਹੋ ਸੁਹੇਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹੇਲਾ, ਸਤਿਗੁਰੂ ਸੁਣਾਇਆ ਇਹ ਤਿੰਨ ਕੇ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰ ਹੈ ਕਨੇਰੇ ਕਰੇ ਗੱਲਾਂ ਗਲੀ ਕਿੰਨਾ ਪਾਇਆ, ਕਹੇ ਨਾਨਕ ਸਭ ਸੁਹੇਲਾ, ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ, ਜਿੰਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿੰਨੀ ਧਿਆਇਆ ਪਵਿੱਤ, ਮਾਤਾ ਪਿਤਾ ਕੁਟੰਬ ਸਹਿਤ ਸਿਉਂ ਪਵਿੱਤ ਸੰਗਤ ਸਬਾਈਆ, ਕਹੇ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ, ਜਿੰਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ, ਜਿੰਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨ ਉਪਜੇ ਵਣ ਸਹਿਜੇ ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੂ ਹਰ ਸੰਰੋ ਚਿਤ ਲਾਏ, ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੇ ਸਹਿ ਸਾਹਿਬ ਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ, ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਫਿਰੇ ਜਿਉਂ ਬੇਤਾ ਲਿਆ, ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜੀਓ ਦਿਨ ਵਸਤ ਗੁਰਤੀ ਕਰਨੀ ਕਮਾਣੀ, ਕੂੜ ਕੀ ਸੋਇ ਪੋਚੇ ਨਾ ਮੱਸਾ ਸੱਚ ਸਮਾਣੀ, ਜਨਮ ਰਤਨ ਜਿੰਨੀ ਖੱਟਿਆ ਭਲੇ ਸੇ ਮਣਜਾਰੇ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰਨਾਲੇ, ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੇ ਸੰਭਾਲੇ, ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤੋਸੋ ਸਿੱਖ ਸਨਮੁੱਖ ਹੋਏ, ਜੇ ਕੋ ਗੁਰ ਤੇ ਵੇ ਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਪਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ, ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ, ਗੁਰੂ ਕੇਰੀ ਬਾਣੀ ਆ ਸਰਬਾਣੀ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿੰਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਓ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਕਹਿ ਦੇ ਕੱਚੇ ਸੁਣਦੇ ਕੱਚੇ ਕੱਚੀ ਆ ਵਖਾਣੀ, ਹਰ ਹਰ ਨਿਤ ਕਰਸ ਨਾ ਕਹਿਆ ਕੁਛ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਦੜਾਓ, ਸ਼ਬਦ ਰਤਨ ਜਿੱਤ ਮਨ ਲੱਗ ਇਹੋ ਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸਿਵ ਸਕਤ ਆਪੇ ਉਪਾਏ ਕੇ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆ ਵੇਖੇ ਗੁਰਮੁਖ ਸੇ ਬੁਝਾਏ, ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਤੱਤੇ ਸਾੜ ਨਾ ਜਾਣੀ, ਤੱਤੇ ਸਾੜ ਨਾ ਜਾਣੀ ਗੁਰੂ ਬਾਜੋ ਤੱਤੇ ਸਾੜ ਨਾ ਜਾਣੀ, ਤੇਹੀ ਗੁਣੀ ਸੰਸਾਰ ਪਰੋਂ ਸੁੱਤਾ ਸੁੱਤਿਆ ਰਹਿਣ ਵਿਹਾਣੀ, ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ, ਜਾਗਤ ਰਹਿਣ ਵਿਹਾਣੀ ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ, ਮਨੋ ਕਿਉਂ ਵਿਸਾਰੀਏ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪੋ ਨਾ ਸਕੀ, ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਾਹਿਬ ਸੰਭਾਲੀ ਹੈ, ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਵੇ ਕੂਜੇ ਹੀ ਕਰਤੇ ਖੇਤ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭੁਲਾ ਪਾਇਆ, ਲਿਵ ਛੁੜਕੀ ਲੱਗੀ ਤਿਸ਼ਨਾ ਮਾਇਆ ਅਮਰ ਵਰਤਾਇਆ, ਇਹ ਮਾਇਆ ਜਿੱਤਰ ਵਿਸਰੇ ਮੋਹ ਪੁਜੇ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੇ ਵਿੱਚ ਇਹ ਮਾਇਆ ਪਾਇਆ।

ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁ ਨਾ ਤਿਸ਼ਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲੇ ਜਿਸ ਆਏ, ਕਹੇ ਨਾਨਕ ਹੋਰ ਆਨ ਰਸ ਸਭ ਸ੍ਰੀ ਜਾਂ ਹਰ ਵਸੇ ਮਨ ਆਏ। ਇਹ ਸਰੀਰਾ ਮੇਰੇ ਅਰਥ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਵਾ ਚਲਤ ਨਦਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ ਗੁਰ ਚੜ੍ਹਨ ਲਾਗੇ ਦਿਨ ਸੁਪਾਗੇ, ਆਪਣਾ ਫਿਰ ਜਾਪੈ ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ, ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੋ ਹਰ ਤੁਮੈਂ ਜੋਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ, ਤੁਮ ਦੇਖਦੇ ਉਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ, ਹਰ ਬਿਨ ਅਵਰ ਨਾ ਕੋਈ, ਕਹੇ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ, ਏ ਸਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ, ਸੱਚ ਸੁਣਨੇ ਨੂੰ ਪਠਾਏ, ਸਿਰ ਲਾਏ ਸੁਣੋ ਸਤਿ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਬਾਣੀ, ਸੱਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚੇ ਸੁਣਨੇ ਨੂੰ ਪਠਾਏ,

ਨੌ ਦੁਆਰੇ ਪ੍ਰਗਟ ਕੀਤ ਸਵਾ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ। ਤੈ ਅਨੇਕ ਰੂਪ ਨਾਵ ਨਾਵ ਨਿਧ ਤਿਦਾਂਤ ਨ ਜਾਈ ਪਾਇਆ। ਕਹੇ ਨਾਨਕ ਹਰ ਪਿਆਰੈ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਣ ਵਜਾਇਆ। ਇਹੋ ਸਾਚਾ ਸੋਹੇਲਾ ਸੱਚ ਕਰ ਗਾਵਹੋ, ਗਾਵੋ ਤਾਂ ਸੋਹੇਲਾ ਕਰ ਸੱਚ ਜਿੱਥੇ ਸਦਾ ਸੱਚ ਤੇ ਆਵਹੇ। ਸੱਚੋ ਤੇ ਆਵੇ ਜਾ ਤੂੰ ਪਾਵੇ ਗੁਰਮੁਖ ਜਿੰਨਾ ਬੁਝਾਵਹੇ। ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ।